0: This is FM 101.
1: We will be back after this short commercial break. Stay with us.
2: اسلام علیکم سامعین، پروگرام جان ہے تے جہان ہے دے نال طاہرہ جبین حاضر ہے۔ اے پروگرام تہاڈی خدمت وچ انور ہسپتال والوں پیش کیتا جاندا ہے۔ ساڈے نال ساڈے پروگرام چ اج موجود نے ہومیو ڈاکٹر سعید انور سلیری صاحب۔ ڈاکٹر صاحب سابقہ وائس پرنسپل نے لاہور میڈیکل کالج دے وچ، تے ڈاکٹر صاحب دا اپنے شعبے دے وچ 32 سال دا تجربہ ہے۔ سامعین، تہانوں کوئی بھی مسئلہ ہوئے تسی ڈاکٹر صاحب کول کلینک آ سکدے ہو۔ جڑے مریض کلینک نہیں آ سکدے او ڈاک دے ذریعے وی دوائی منگوا سکدے نے۔ ڈاکٹر صاحب دا فون نمبر تے انہاں دے کلینک دا ایڈریس نوٹ کر لو۔ انور ہسپتال، نزد تھانہ بادامی باغ، لاہور۔ ڈاکٹر صاحب دا فون نمبر ہے 03-00-44-1380، یعنی 03-44-1380۔ ڈاکٹر صاحب دا دوسرا نمبر نوٹ کر لو، 03-41-6-1-1-7-7-9-0، یعنی 03-41-611-70-90۔ ڈاکٹر صاحب دے کلینک دے اوقات کار نے دوپہر 12 بجے تو لے کے شام 5 بجے تک، تے رات 8 بجے تو لے کے 11 بجے تک اپنے کلینک تے مریض ویکھتے نے۔ تے آؤ سامعین، ڈاکٹر صاحب نال انہاں دے مختلف مرضاں دے بارے چ جڑے کہ سانوں سنن والیاں نے کیتے نے میسج، انہاں دے بارے چ گل بات کرنے آ، تے کچھ بیماریاں دے بارے چ ڈاکٹر صاحب نوں تفصیلن سننے آ اسی۔ جی السلام علیکم ڈاکٹر صاحب۔
3: وعلیکم السلام
2: ڈاکٹر صاحب۔ اج کل شوگر دا بہت سارے لوکاں نوں مسئلہ ہو رہا ہے،
3: جی
2: سانوں کافی میسج موصول بھی ہوندے نے، یعنی شوگر دی وجہ تو لوکاں جڑے مسئلے ہو جاندے نے مزید، تے او دے بارے چ سان میسج آئے نے ایک دو، تے او کہندے نے کہ سان ڈیٹیل نال دسو کہ ادے وچ کیڑی کیڑے مسئلے مزید بڑھ جاندے نے، پرہیز اور ہومیوپیتھک دے وچ ادا طریقہ علاج جو ہے او تسی تفصیلن سان دس دیو۔
3: بسم اللہ الرحمن الرحیم۔ شوگر ایک ایسی نامراد بیماری ہے، جدو ایک باری لگ جاندی ہے پھر بڑی مشکل جان چھڑدی ہے۔ تے شوگر جڑی ہے اصل دے وچ بہتے لوکاں نوں ہوندی ہے جنہاں دا موٹاپا ہوندا ہے، خاص طور تے پیٹ دے اوتے چربی چڑھ جاندی ہے، اودی وجہ نال وی اکثر شوگر ہو جاندی ہے۔ بعض اوقات والدین نوں شوگر ہوے تے اگے بچیاں نوں وی ہو جاندی ہے۔ تے شوگر جڑی ایسی بیماری ہے کہ ادے ہومیوپیتھ وچ بڑا اچھا تے مؤثر علاج موجود ہے، اور ادے نال دوائیاں دے نال ہمیشہ ہی کنٹرول رہندی ہے، اور ساڈی 33 سالہ پریکٹس دے وچ ہزاراں ہی لوک جڑے نے او دوائی کھا رہے نے اور شفا یاب ہو رہے، اور ادھے کوئی دوائیاں دے سائیڈ افیکٹ کوئی نہیں۔ حالانکہ شوگر دی وجہ نال بہت ساری بیماریاں پیدا ہوندیاں نے، جہدے وچ شوگر جڑی اے مطلب بندے نوں گینگرین وی ہو جاندی ہے، پیراں دے اتے زخم بن جاندا ہے، کالے ہو جاندے نے، اس تو بعد کٹنے وی پی جاندے نے۔ تے شوگر والے نوں چاہیے کہ پیراں نوں وی عام طور تے روزانہ رات نوں اچھے صابن دے نال صاف کر کے تے ویزلین وغیرہ لا لین تاکہ نرم رہن پیر، تے پیر انہاں دے پھٹنے نہیں چاہیے، اس واسطے روزانہ پیراں دی احتیاط کرنی چاہیے۔ گینگرین اس چیز نوں کہندے ہیں کہ ماس خراب ہو جاندہ، کالا ہو جاندہ، پھر وہ بعض اوقات کٹنے پی جاندہ۔ دوسرا شوگر دی وجہ نال سفید موتی بھی بہت زیادہ ہو جاندہ، کالا موتی بھی ہو جاندہ، اور ادھے واسطے بھی بڑی اچھی دوائیاں موجود نے، سنیری آئی ڈراپ ہوندے نے وہ پانے ہوندے نے، وہ سفید موتی بھی ٹھیک ہو جاندے، کالا موتی دے وہ بڑا اچھا اثر ہے۔ اس تو بعد جوڑاں دیاں درداں شوگر والے رہن لگ پیندیاں نے، گردے خراب ہونا شروع ہو جاندے نے، گردے دے مطلب سوزش بھی ہو جاندی ہے۔ شوگر دی وجہ نال فالج بھی ہون دا بہت زیادہ خطرہ ہو جاندا ہے، تے کئی لوکاں نوں فالج ہو بھی جاندا ہے، کیونکہ شوگر دی وجہ نال وین وغیرہ جڑیاں نالیاں ہوندیاں نے چربی کولیسٹرول آستہ آستہ جمع ہو جاندا، وہ سخت ہو جاندیاں نے۔ یہ سارے مسئلے کا، اس تو علاوہ میدا جڑا ہے، میدے جلن وغیرہ رہنا، جلن السر بن جانا، یہ شوگر والوں بھی اکثر مسئلے ہو جاتے ہیں۔ اس تو علاوہ اور بھی بڑی اچھی بیماریاں کا علاج موجود ہے، جہاں حافظہ کی کمزوری ہو جاتی ہے، یادداشت کمزور ہو جاتی ہے، تے کچھ لوکاں نوں جڑا ہے وہ چاہیے کم از کم ہر بندے نوں پیدل چڑھنا چاہیے، جدے 20 منٹ پیدل چلنا بہت ضروری ہے۔
2: جی سامعین، تسی تفصیل نال ڈاکٹر صاحب کولوں سنیا ہے کہ شوگر دی وجہ تو تے اس تے علاوہ بھی جڑی مسئلے ہوندے نے، بیماریاں ہوندیاں ہیں، اودے ہومیوپیتھک دے وچ ادا کافی اچھا تے مؤثر علاج موجود ہے۔ جی سامعین، تسی ڈاکٹر صاحب دا فون نمبر ایک واری پھر نوٹ کر لو، 03-00-44-1380، یعنی 03-44-1380۔ جی ڈاکٹر صاحب نال مزید سوال کرنے ہیں جڑے میسج سان لوکاں نے کیتے نے، تے انہاں کولوں جواب لینے ہیں۔ جی ڈاکٹر صاحب، اے میسج سان کیتا ہے امتیاز صاحب نے، اے کہندے نے کہ میرا میدا اکثر خراب رہندا ہے، میدے دے وچ جلن رہندی ہے اور پھارا ہو جاندا ہے، انہاں کہ اے دا من کوئی علاج دسو۔
3: میدے واسطے بڑا اچھا تے مؤثر علاج موجود ہے، اے دے واسطے دوائی ہے جی کاربو وچ 5 قطرے صبح دوپہر شام پینے نے تسی، تے اے وی اس چیز دا وی تسی خیال رکھو، گرم پانی استعمال کریا کرو۔
2: جی ਡਾਕਟਰ ਸਾਹਿਬ ਅਗਲਾ ਮੈਸੇਜ ਸਾਨੂੰ ਕੀਤਾ ਹੈ ਵਾਸਫ ਸਾਹਿਬ ਨੇ, ਇਹ ਕਹਿੰਦੇ ਨੇ ਕਿ ਮੇਰੇ ਸੱਜੇ ਗੁਰਦੇ ਦੇ ਵਿੱਚ ਪੱਥਰੀਆਂ ਸੀ, ਇਹਨਾਂ ਨਾਲ ਡਾਕਟਰ ਸਾਹਿਬ ਨੇ ਆਪਰੇਸ਼ਨ ਦਾ ਕਿਹਾ, ਲੇਕਿਨ ਆਪਰੇਸ਼ਨ ਨਹੀਂ ਕਰਵਾਉਣਾ ਚਾਹੁੰਦੇ ਸੀ, ਇਹਨਾਂ ਨੇ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਕਹਿੰਦੇ ਨੇ ਕਿ ਮੈਨੂੰ ਗੁਰਦਿਆਂ ਦੀ ਦਰਦ ਦਾ ਵੀ ਹੁਣ ਆਰਾਮ ਹੈ, ਤੇ ਪਹਿਲੇ ਨਾਲੋਂ ਜਿਹੜਾ ਪੱਥਰੀ ਵਾਲਾ ਮਸਲਾ ਸੀ ਉਹ ਵੀ ਬਿਹਤਰ ਹੋ ਰਿਹਾ, ਯਾਨੀ ਦਵਾਈ ਦੇ ਨਾਲ ਪੱਥਰੀ ਨਿਕਲ ਰਹੀ ਹੈ, ਟੁੱਟ ਕੇ ਨਿਕਲ ਰਹੀ ਹੈ। ਇਹਨਾਂ ਨੇ ਕਿਹਾ ਮਜ਼ੀਦ ਡਾਕਟਰ ਸਾਹਿਬ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ।
3: ਹਾਂਜੀ, ਦਵਾਈ ਤੁਹਾਨੂੰ ਭੇਜ ਰਹੇ, ਸਾਨੂੰ ਬਹੁਤ ਖੁਸ਼ੀ ਹੈ ਕਿ ਤੁਹਾਡੇ ਗੁਰਦੇ ਦੀ ਪੱਥਰੀ ਨਿਕਲਣਾ ਸ਼ੁਰੂ ਹੋ ਗਈ ਹੈ ਤੇ ਔਰ ਤੁਹਾਡੀ ਦਰਦ ਵੀ ਗੁਰਦੇ ਦੀ ਠੀਕ ਹੋ ਗਈ ਹੈ, ਪੱਥਰੀ ਦੀ ਵਜ੍ਹਾ ਨਾਲ ਜਿਹੜੀ ਹੋ ਰਹੀ ਸੀ। ਕੋਸ਼ਿਸ਼ ਇਹ ਕਰੋ ਕਿ ਪਾਣੀ ਸਾਫ ਸੁਥਰਾ ਉਬਾਲ ਕੇ ਇਸਤੇਮਾਲ ਕਰੋ, ਵੱਡੇ ਪੱਤੀਆਂ ਵਾਲੀਆਂ ਸਬਜ਼ੀਆਂ ਜ਼ਰਾ ਤੁਸੀਂ ਪਰਹੇਜ਼ ਰੱਖੋ, ਜਿਹਦੇ ਵਿੱਚ ਸ਼ਾਮਿਲ ਨੇ ਮਤਲਬ ਪਾਲਕ, ਸਾਗ, ਟਮਾਟਰਾਂ ਦੀਆਂ ਚੀਜ਼ਾਂ ਜ਼ਰਾ ਘੱਟ ਇਸਤੇਮਾਲ ਕਰੋ। ਤੁਹਾਡੀ ਦਵਾਈ ਹੈ ਜੀ ਲਾਈਕੋਪੋਡੀਅਮ 200 ਪੰਜ ਕਤਰੇ ਸੁਬਹ ਸ਼ਾਮ ਤੁਸੀਂ ਪੀਣੇ ਨੇ, ਇਹ ਸੱਜੇ ਗੁਰਦੇ ਦੀ ਪੱਥਰੀ ਦੀ ਬੜੀ ਅੱਛੀ ਤੇ ਮੌਸਰ ਦਵਾਈ ਮੌਜੂਦ ਹੈ, ਤੇ ਇਹ ਤੁਸੀਂ ਮਜ਼ੀਦ ਅਜੇ ਇੱਕ ਮਹੀਨਾ ਇਸਤੇਮਾਲ ਕਰੋ, ਇਨਸ਼ਾਅੱਲਾ ਜਿਹੜੀ ਪੱਥਰੀ ਥੋੜੀ ਬਹੁਤ ਰਹਿ ਗਈ ਉਹ ਵੀ ਨਿਕਲ ਜਾਏਗੀ।
2: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਸੁਗੀਰ ਸਾਹਿਬ ਨੇ ਕੀਤਾ ਹੈ ਸ਼ੇਖੂਪੁਰਾ ਤੋਂ, ਇਹ ਲਿਖਦੇ ਨੇ ਕਿ ਮੈਨੂੰ ਅੰਧਰਾਤੇ ਦਾ ਮਸਲਾ ਹੈ
3: ਜੀ,
2: ਇਹਨਾਂ ਨੂੰ ਨਜ਼ਰ ਨਹੀਂ ਆਉਂਦਾ, ਇਸ ਤੋਂ ਇਲਾਵਾ ਇਹਨਾਂ ਦੀ ਨਜ਼ਰ ਦਿਨ ਬ ਦਿਨ ਕਮਜ਼ੋਰ ਹੋਈ ਜਾ ਰਹੀ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਂ ਤੁਹਾਡੇ ਕੋਲ ਦਵਾਈ ਖਾ ਰਿਹਾ, ਮੈਨੂੰ ਹੁਣ ਇਸ ਦਵਾਈ ਨਾਲ ਕਾਫੀ ਆਰਾਮ ਹੈ, ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ। ਇਹਦੇ ਨਾਲ ਤੁਸੀਂ ਮੈਨੂੰ ਇਹ ਵੀ ਲਿਖ ਦਿਓ, ਦੱਸ ਦਿਓ ਕਿ ਮੈਂ ਕਿੰਨਾ ਅਰਸਾ ਦਵਾਈ ਇਸਤੇਮਾਲ ਕਰਨੀ ਹੈ।
3: ਹਾਂਜੀ, ਅੰਧਰਾਤੇ ਵਾਸਤੇ ਤੁਹਾਨੂੰ ਮਜ਼ੀਦ 3-4 ਮਹੀਨੇ ਦਵਾਈ ਇਸਤੇਮਾਲ ਕਰਨੀ ਪਏਗੀ, ਕੱਟੇ ਮਿੱਟੀ ਤੋਂ ਤੁਸੀਂ ਅੱਖਾਂ ਨੂੰ ਬਚਾਉਣਾ ਹੈ, ਤੇ ਇਹ ਅੰਧਰਾਤਾ ਜਿਹੜਾ ਤੁਹਾਨੂੰ ਹੈ ਆਮ ਤੌਰ ਤੇ ਮਰੂਸੀ ਬਿਮਾਰੀਆਂ ਚ ਵੀ ਆਉਂਦਾ ਹੈ, ਵਾਲਦਿਆਂ ਨੂੰ ਅਗਰ ਹੋਵੇ, ਆਪਸ ਕਜ਼ਨ ਮੈਜ਼ਰ ਮੈਰਿਜ ਸ਼ਾਦੀ ਆਪਸ ਚ ਰਿਸ਼ਤੇਦਾਰਾਂ ਚ ਹੋਈਏ ਤੇ ਔਲਾਦ ਨੂੰ ਇਹ ਅੰਧਰਾਤਾ ਹੋਣ ਦਾ ਮਸਲਾ ਹੁੰਦਾ ਹੈ। ਤੇ ਬਹਰਹਾਲ ਇਹਦੀ ਦਵਾਈ ਤੁਹਾਨੂੰ ਅਸੀਂ ਡਾਕ ਦੇ ਜ਼ਰੀਏ ਭੇਜ ਰਹੇ ਹਾਂ, ਤੁਹਾਡੀ ਦਵਾਈ ਹੈ ਜੀ ਲਾਈਕੋ 30, ਇਹ 5 ਕਤਰੇ ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ, ਇਨਸ਼ਾਅੱਲਾ ਇਹਦੇ ਨਾਲ ਆਸਾ ਆਸਾ ਤੁਹਾਡਾ ਅੰਧਰਾਤਾ ਮਜ਼ੀਦ ਠੀਕ ਹੋ ਜਾਏਗਾ, ਦਵਾਈ ਤੁਹਾਨੂੰ ਮਜ਼ੀਦ ਅਜੇ 2-3 ਮਹੀਨੇ ਇਸਤੇਮਾਲ ਕਰਨੀ ਪਏਗੀ।
2: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਜੇ ਦਾਊ ਸਾਹਿਬ ਨੇ ਹਫਜ਼ਾਬਾਦ ਤੋਂ, ਇਹ ਲਿਖਦੇ ਨੇ ਕਿ ਮੇਰੇ ਮੋਹਰਿਆਂ ਦਾ ਮਸਲਾ ਸੀ
3: ਜੀ,
2: ਡਾਕਟਰਾਂ ਨੇ ਆਪਰੇਸ਼ਨ ਦਾ ਵੀ ਕਹਿ ਦਿੱਤਾ ਸੀ, ਇਹਨਾਂ ਨੇ ਕਿਹਾ ਹੈ ਕਿ ਮੇਰੀ ਸੱਜੀ ਲੱਤ ਸੁੰਨ ਹੁੰਦੀ ਸੀ, ਇਸ ਤੋਂ ਇਲਾਵਾ ਕਮਰ ਦੀ ਹੱਡੀ ਦੇ ਵਿੱਚ ਵੀ ਯਾਨੀ ਸੁਨਸਨਾਹਟ ਹੁੰਦੀ ਸੀ, ਥਕਾਵਟ ਹੋ ਜਾਂਦੀ ਸੀ। ਇਹਨਾਂ ਨੇ ਕਿਹਾ ਹੈ ਕਿ ਮੈਂ ਤੁਹਾਡੇ ਕੋਲੋਂ ਦਵਾਈ ਖਾਧੀ ਹੈ, ਅੱਲਾ ਦਾ ਸ਼ੁਕਰ ਹੈ ਕਿ ਮੇਰੀ ਇਹ ਮਸਲੇ ਠੀਕ ਹੋ ਗਏ ਨੇ, ਯਾਨੀ ਕਮਰ ਦਰਦ ਵੀ ਠੀਕ ਹੈ। ਇਹਨਾਂ ਨੇ ਮਜ਼ੀਦ ਕਿਹਾ ਹੈ ਕਿ ਮੈਨੂੰ ਦਵਾਈ ਤੁਸੀਂ ਹਫਜ਼ਾਬਾਦ ਅਰਸਾਲ ਕਰ ਦਿਓ, ਕਲੀਨਿਕ ਤੇ ਮੈਂ ਨਹੀਂ ਆ ਸਕਾਂਗਾ।
3: ਹਾਂਜੀ, ਮੋਹਰਿਆਂ ਦਾ ਮਸਲਾ ਹੋਵੇ ਜਾਂ ਗੋਡਿਆਂ ਦੇ ਵਿੱਚ ਗੈਪ ਆ ਜਾਏ ਜਾਂ ਡਾਕਟਰਾਂ ਨੇ ਆਪਰੇਸ਼ਨ ਦਾ ਵੀ ਕਿਹਾ ਹੋਵੇ, ਤੇ ਅੱਲਾ ਤਾਲਾ ਦੇ ਫਜ਼ਲ ਨਾਲ ਇਹਨਾਂ ਦਵਾਈਆਂ ਦੇ ਨਾਲ ਇਹ ਠੀਕ ਹੋ ਜਾਂਦੇ ਨੇ ਮਸਲੇ। ਤੁਹਾਨੂੰ ਵੀ ਕਾਫੀ ਮਸਲੇ ਸਨ, ਜੋੜਾਂ ਦੀਆਂ ਦਰਦਾਂ ਸਨ, ਨਾਲ ਮੋਹਰਿਆਂ ਦਾ ਮਸਲਾ ਸੀ, ਗੋਡਿਆਂ ਦਾ ਵੀ ਮਸਲਾ ਸੀ, ਤੇ ਕਾਫੀ ਤੁਸੀਂ ਪਹਿਲੇ ਅੰਗਰੇਜ਼ੀ ਦਵਾਈਆਂ ਖਾ ਕੇ ਸਾਡੇ ਕੋਲ ਆਏ ਸੋ, ਅੱਲਾ ਤਾਲਾ ਨੇ ਤੁਹਾਨੂੰ ਸ਼ਿਫਾ ਦਿੱਤੀ ਹੈ। ਤੁਹਾਡੀ ਦਵਾਈ ਹੈ ਜੀ ਕੈਲਸ਼ੀਅਮ ਫਾਸਫੋਰਿਕ ਮਲਕੇਰੀਆ ਫਾਸ 6X, ਇਹ ਤੁਸੀਂ 4-4 ਗੋਲੀਆਂ ਸੁਬਹ ਦੁਪਹਿਰ ਸ਼ਾਮ ਤੁਸੀਂ ਅਜੇ ਇਸਤੇਮਾਲ ਕਰਨੀਆਂ ਨੇ, ਔਰ ਅੱਲਾ ਤਾਲਾ ਦੇ ਫਜ਼ਲ ਨਾਲ ਤੁਸੀਂ ਕਾਫੀ ਹੱਦ ਤੱਕ ਠੀਕ ਹੋ ਚੁੱਕੇ ਹੋ, ਲੇਕਿਨ ਅਜੇ ਦਵਾਈ ਤੁਹਾਨੂੰ ਮਜ਼ੀਦ 1-2 ਮਹੀਨਾ ਹੋਰ ਇਸਤੇਮਾਲ ਕਰਨੀ ਪਏਗੀ, ਤੇ ਕੋਸ਼ਿਸ਼ ਕਰੋ ਕਿ ਤੁਸੀਂ ਪੈਦਲ ਵਾਕ ਕਰਿਆ ਕਰੋ ਨਾਲ।
2: ਜੀ ਸਾਹਿਬ, ਡਾਕਟਰ ਸਾਹਿਬ ਦਾ ਫੋਨ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਵੋ, 0300-4481-3-0-0344-13-13-860-60। ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਮਿਸਾਲ ਖਾਨ ਸਾਹਿਬ ਹੈਗੇ ਨੇ, ਇਹਨਾਂ ਨੇ ਮੈਸੇਜ ਸਾਨੂੰ ਕੀਤਾ ਹੈ, ਇਹ ਲਿਖਦੇ ਨੇ ਕਿ ਮੇਰੇ ਗੁਰਦੇ ਸੁਕੜ ਗਏ ਸਨ, ਇਹਨਾਂ ਤੁਹਾਡੇ ਕੋਲੋਂ ਇਹਦੇ ਮਸਲੇ ਵਾਸਤੇ ਆਪਣੇ ਦਵਾਈ ਖਾਧੀ ਹੈ। ਇਹ ਕਹਿੰਦੇ ਨੇ ਕਿ ਮੈਨੂੰ ਹੁਣ ਕਾਫੀ ਆਰਾਮ ਹੈ, ਮੇਰੇ ਗੁਰਦੇ ਬਿਹਤਰ ਕੰਮ ਕਰ ਰਹੇ ਨੇ। ਇਹਨਾਂ ਨੇ ਕਿਹਾ ਹੈ ਕਿ ਡਾਕਟਰ ਸਾਹਿਬ ਮਜ਼ੀਦ ਤੁਸੀਂ ਮੈਨੂੰ ਦਵਾਈ ਅਰਸਾਲ ਕਰ ਦਿਓ, ਔਰ ਅਗਰ ਕੋਈ ਟੈਸਟ ਕਰਵਾਉਣਾ ਹੋਏ ਤਾਂ ਉਹਦੇ ਬਾਰੇ ਚ ਵੀ ਦੱਸ ਦਿਓ।
3: ਹਾਂਜੀ, ਤੁਹਾਡੇ ਗੁਰਦੇ ਜਿਹੜੇ ਨੇ ਇਹ ਅਸਲ ਚ ਬਲੱਡ ਪ੍ਰੈਸ਼ਰ ਤੁਹਾਡਾ ਜ਼ਿਆਦਾ ਹੋਇਆ ਸੀ, ਉਹਦੀ ਵਜ੍ਹਾ ਨਾਲ ਖਰਾਬ ਹੋਣਾ ਸ਼ੁਰੂ ਹੋ ਗਏ ਸੀ, ਔਰ ਡਾਕਟਰ ਨੇ ਤੁਹਾਨੂੰ ਡਾਇਲਿਸਿਸ ਦਾ ਕਿਹਾ ਸੀ, ਲੇਕਿਨ ਅੱਲਾਹ ਤਾਲਾ ਦੇ ਫਜ਼ਲ ਨਾਲ ਸਾਡੀ ਦਵਾਈ ਦੇ ਨਾਲ, ਜਰਮਨ ਦਵਾਈਆਂ ਤੁਹਾਨੂੰ ਅੱਛੀਆਂ ਦਿੱਤੀਆਂ ਸੀ, ਉਹਦੇ ਨਾਲ ਤੁਹਾਨੂੰ ਅੱਲਾਹ ਤਾਲਾ ਨੇ ਸ਼ਿਫਾ ਦਿੱਤੀ ਹੈ। ਹੁਣ ਤੁਹਾਡੇ ਗੁਰਦੇ ਵੀ ਕੰਮ ਕਰਨਾ ਸ਼ੁਰੂ ਕਰ ਦਿੱਤੇ ਨੇ। ਤੁਹਾਡੀ ਦਵਾਈ ਸੀ ਜੀ ਪਲੰਬਾ ਮਟੈਲਿਕ 29, ਇਹ 5 ਕਤਰੇ ਸੁਬਹਾ ਦੁਪਹਿਰ ਸ਼ਾਮ ਤੁਸੀਂ ਪੀਣੇ ਸੀ, ਤੇ ਨਾਲ ਤੁਹਾਡੀ ਦੂਸਰੀ ਦਵਾਈ ਸੀ ਜੀ L-Serum 30। ਇਹ ਦੋਨੋਂ ਦਵਾਈਆਂ ਅਸੀਂ ਤੁਹਾਨੂੰ ਡਾਕ ਦੇ ਜ਼ਰੀਏ ਅਰਸਾਲ ਕਰ ਰਹੇ ਹਾਂ, ਤੇ ਅਜੇ ਫਿਲਹਾਲ ਪਾਣੀ ਤੁਸੀਂ ਲਿਕੁਇਡ ਚੀਜ਼ਾਂ ਜ਼ਿਆਦਾ ਇਸਤੇਮਾਲ ਨਾ ਕਰੋ, ਤੇ ਅੱਲਾ ਤਾਲਾ ਤੁਹਾਨੂੰ ਸ਼ਿਫਾ ਦੇ ਰਿਹਾ, ਕਾਫੀ ਹੱਦ ਤੱਕ ਬਿਹਤਰ ਹੋ ਚੁੱਕੇ ਹੋ ਤੁਸੀਂ, ਲੇਕਿਨ ਮਜ਼ੀਦ ਅਜੇ ਤੁਸੀਂ 1 ਮਹੀਨਾ ਦਵਾਈ ਹੋਰ ਖਾਓ।
2: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਕੀਤਾ ਅਕਰਮ ਸਾਹਿਬ ਨੇ ਸਾਹੀਵਾਲ ਤੋਂ, ਇਹ ਲਿਖਦੇ ਨੇ ਕਿ ਮੇਰੇ ਦਿਲ ਦੀਆਂ ਸ਼ਰਿਆਨਾ ਬੰਦ ਨੇ, ਇਸ ਤੋਂ ਇਲਾਵਾ ਇਹ ਕਹਿੰਦੇ ਨੇ ਕਿ ਦਿਲ ਦੀ ਧੜਕਣ ਵੀ ਤੇਜ਼ ਹੋ ਜਾਂਦੀ ਹੈ, ਯਾਨੀ ਚੱਲ ਫਿਰਨ ਚ ਉਹਨਾਂ ਨੂੰ ਮਸਲਾ ਹੁੰਦਾ ਹੈ, ਥੋੜਾ ਸਾਰਾ ਚੱਲਣ ਤੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ। ਇਹਨਾਂ ਨੇ ਕਿਹਾ ਕਿ ਹੋਮਿਓਪੈਥਿਕ ਦੇ ਵਿੱਚ ਅਗਰ ਇਹਦਾ ਕੋਈ ਇਲਾਜ ਹੈ ਤੇ ਮੈਨੂੰ ਦੱਸ ਦਿਓ।
3: ਜੀ ਬਿਲਕੁਲ, ਦਿਲ ਦੀਆਂ ਸ਼ਰਿਆਨਾ ਬੰਦ ਹੋ ਜਾਣ ਜਾਂ ਦਿਲ ਦਾ ਵਾਲ ਬੰਦ ਹੋ ਜਾਣ ਜਾਂ ਚਰਬੀ ਜਮ੍ਹਾਂ ਹੋ ਜਾਏ ਦਿਲ ਦੀਆਂ ਵੇਨ ਨਾਲੀਆਂ ਦੇ ਵਿੱਚ, ਉਹਦੀ ਵਜ੍ਹਾ ਨਾਲ ਹੀ ਬੰਦੇ ਨੂੰ ਸਾਹ ਚੜਨਾ ਸ਼ੁਰੂ ਹੋ ਜਾਂਦਾ ਹੈ, 2 ਕਦਮ ਚੱਲੋ ਤੇ ਦਿਮਾਗ ਨੂੰ ਦਰਦ ਹੋ ਜਾਂਦੀ ਹੈ, ਜਾਂ ਜਿਹੜਾ ਠੋਡੀ ਦੇ ਥੱਲੇ ਹਿੱਸਾ ਮੂੰਹ ਦਾ ਉੱਥੇ ਵੀ ਦਰਦ ਸ਼ੁਰੂ ਹੋ ਜਾਂਦੀ ਹੈ, ਤੇ ਅੱਲਾਹ ਤਾਲਾ ਤੁਹਾਨੂੰ ਜੀ ਇਹ ਤੁਸੀਂ ਡਾਇਆ ਕਾਰਡ ਇਸਤੇਮਾਲ ਕਰਨੇ ਨੇ ਦਸ ਕਤਰੇ ਦਿਨ ਚ ਤਿੰਨ ਦਫ਼ਾ। ਇਸ ਤੋਂ ਇਲਾਵਾ ਤੁਸੀਂ ਅਜਵਾ ਖਜੂਰ ਦੇ ਗੁਟਲੀ ਸਮੇਤ ਪੇਸਟ ਬਣਾ ਕੇ ਉਹ ਵੀ ਤੁਸੀਂ ਸ਼ੁਰੂ ਕਰੋ, ਕਿਉਂਕਿ ਹਜ਼ੂਰ ਪਾਕ ਸੱਲਲਾਹੁ ਅਲੈਹਿ ਵਸੱਲਮ ਦਾ ਇਹ ਫਰਮਾਨ ਹੈ ਕਿ ਅਜਵਾ ਖਜੂਰ ਗੁਟਲੀ ਸਮੇਤ ਖਾਣ ਨਾਲ ਦਿਲ ਦੀਆਂ ਬਿਮਾਰੀਆਂ ਠੀਕ ਹੋ ਜਾਂਦੀਆਂ ਨੇ, ਤੇ ਤੁਸੀਂ ਉਹ ਵੀ ਤੁਸੀਂ ਇਲਾਜ ਸ਼ੁਰੂ ਕਰੋ। ਬਾਜ਼ਾਰੋਂ ਲੈ ਕੇ ਅਜਵਾ ਖਜੂਰ ਤੇ ਆਪੇ ਪੇਸਟ ਬਣਾ ਲਓ ਤੇ ਉਹਦਾ ਸੁਬਹ ਸ਼ਾਮ ਇੱਕ ਚਮਚ, ਸੁਬਹ ਸ਼ਾਮ ਇਸਤੇਮਾਲ ਕਰੋ।
2: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਸਕੀਨਾ ਨੇ ਕੀਤਾ ਹੈ ਗ੍ਰੀਨ ਟਾਊਨ ਲਾਹੌਰ ਤੋਂ। ਲਿਖਦੀਆਂ ਨੇ ਕਿ ਮੈਨੂੰ ਕਮਰ ਚ ਦਰਦ ਰਹਿੰਦੀ
3: ਜੀ,
2: ਔਰ ਅਕਸਰ ਲੱਤਾਂ ਚ ਵੀ ਦਰਦ ਹੁੰਦੀ ਹੈ, ਯਾਨੀ ਇਹਨਾਂ ਦੇ ਗੋਡਿਆਂ ਦੇ ਵਿੱਚ ਵੀ ਗੈਪ ਹੈ ਹੱਡੀ ਚ। ਇਹਨਾਂ ਨੇ ਕਿਹਾ ਕਿ ਮੈਨੂੰ ਇਹਦੇ ਬਹੁਤ ਤਕਲੀਫ ਰਹਿੰਦੀ ਹੈ ਤੇ 2-3 ਮਹੀਨੇ ਤੋਂ ਮੈਂ ਤੁਹਾਡੇ ਕੋਲੋਂ ਦਵਾਈ ਖਾ ਰਹੀ ਹਾਂ। ਅੱਲਾਹ ਦਾ ਸ਼ੁਕਰ ਹੈ ਕਿ ਮੈਨੂੰ ਇਹ ਦਰਦ ਦਾ ਕਾਫੀ ਆਰਾਮ ਹੈ। ਇਹਨਾਂ ਨੇ ਮਜ਼ੀਦ ਦਵਾਈ ਇਰਸਾਲ ਕਰਨ ਵੱਲੋਂ ਲਿਖਿਆ।
3: ਹਾਂਜੀ, ਇਹਨਾਂ ਗੋਡਿਆਂ ਚ ਗੈਪ ਆ ਗਿਆ ਸੀ, ਉਹਦੀ ਵਜ੍ਹਾ ਨਾਲ ਇਹਨਾਂ ਦੇ ਕਾਫੀ ਗੋਡਿਆਂ ਦਰਦ ਰਹਿੰਦੀ ਸੀ, ਹੱਡੀਆਂ ਦੇ ਵਿੱਚ ਗੈਪ, ਹੱਡੀਆਂ ਕਮਜ਼ੋਰ ਹੋ ਗਈਆਂ ਨੇ। ਤੇ ਤੁਸੀਂ ਜਿਹੜਾ ਨਾ ਤੁਹਾਡੀ ਕੈਲਸ਼ੀਅਮ ਦੀਆਂ ਦਵਾਈਆਂ ਨੇ ਕਲਕੇਰੀਆ ਫਾਸ 6X ਤੇ ਕਲਕੇਰੀਆ ਫਲੋਰ 6X, ਇਹ ਤੁਸੀਂ ਦੋਨੋਂ ਦਵਾਈਆਂ 4-4 ਗੋਲੀਆਂ ਦਿਨ 'ਚ 4 ਦਫ਼ਾ ਤੁਸੀਂ ਇਸਤੇਮਾਲ ਕਰਨੀਆਂ ਨੇ। ਇਹ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ, ਇਹ VP ਕਰ ਰਹੇ ਹਾਂ, ਇਹ ਤੁਸੀਂ ਇਸਤੇਮਾਲ ਕਰੋ ਮਜ਼ੀਦ 2-3 ਮਹੀਨੇ। ਇਨਸ਼ਾਅੱਲਾ ਅੱਲਾਹ ਤਾਲਾ ਦੇ ਫਜ਼ਲ ਨਾਲ ਤੁਹਾਡਾ ਇਹ ਗੋਡਿਆਂ ਦਾ ਗੈਪ ਵੀ ਆਸਤਾ ਆਸਤਾ ਠੀਕ ਹੋ ਜਾਏਗਾ।
2: ਜੀ ਸਾਹਮਣੇ ਸਾਡੇ ਨਾਲ ਸਾਡੇ ਪ੍ਰੋਗਰਾਮ 'ਚ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ। ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਫਰਹਾਨ ਸਾਹਿਬ ਨੇ ਕੀਤਾ ਸਾਨੂੰ DHA ਲਾਹੌਰ ਤੋਂ। ਇਹ ਲਿਖਦੇ ਨੇ ਕਿ ਮੈਨੂੰ ਸ਼ੂਗਰ ਬਹੁਤ ਜ਼ਿਆਦਾ ਰਹਿੰਦੀ ਸੀ, ਯਾਨੀ ਸ਼ੂਗਰ ਇਹਨਾਂ ਦੀ ਹਾਈ ਰਹਿੰਦੀ ਸੀ, 500 ਤੱਕ ਵੀ ਚਲੀ ਜਾਂਦੀ ਸੀ। ਇਹ ਕਹਿੰਦੇ ਨੇ ਕਿ ਮੈਨੂੰ ਕਿਸੇ ਨੇ ਮਸ਼ਵਰਾ ਦਿੱਤਾ ਸੀ, ਮੈਂ ਤੁਹਾਡੇ ਕੋਲੋਂ ਆ ਕੇ ਦਵਾਈ ਲੈ ਕੇ ਗਏ ਹਾਂ, ਮੇਰੀ ਸ਼ੂਗਰ ਹੁਣ ਨਾਰਮਲ ਰਹਿੰਦੀ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਮੈਨੂੰ ਦੱਸ ਦਿਓ ਕਿ ਕਿੰਨਾ ਅਰਸਾ ਮੈਂ ਮਜ਼ੀਦ ਦਵਾਈ ਖਾਣੀ ਹੈ ਇਹਦੇ ਬਾਰੇ 'ਚ, ਔਰ ਪਰਹੇਜ਼ ਦੇ ਬਾਰੇ 'ਚ ਦੱਸ ਦਿਓ, ਔਰ ਸ਼ੂਗਰ ਵਾਲੀ ਦਵਾਈ ਮੈਨੂੰ ਅਰਸਾਲ ਕਰ ਦਿਓ।
3: ਹਾਂਜੀ, ਸ਼ੂਗਰ ਦੀ ਤੁਹਾਡੀ ਦਵਾਈ ਸੀ ਸਜ਼ੀਜੀਅਮ ਜੰਬੋਲੀਨ ਮਦਰ ਟਿੰਕਚਰ, ਇਹ ਤੁਸੀਂ 5-5 ਕਤਰੇ ਸੁਬਹ ਦੁਪਹਿਰ ਸ਼ਾਮ ਇਸਤੇਮਾਲ ਕਰਨੇ ਨੇ। ਇਹਦੇ ਨਾਲ ਇਨਸ਼ਾਅੱਲਾ ਸ਼ੂਗਰ ਤੁਹਾਡੀ ਹਮੇਸ਼ਾ ਹੀ ਕੰਟਰੋਲ ਰਹੇਗੀ, ਔਰ ਇਸ ਤੋਂ ਇਲਾਵਾ ਸ਼ੂਗਰ ਦੀ ਵਜ੍ਹਾ ਨਾਲ ਜਿਹੜੀਆਂ ਮਜ਼ੀਦ ਬਿਮਾਰੀਆਂ ਹੁੰਦੀਆਂ, ਨਜ਼ਰ ਕਮਜ਼ੋਰੀ, ਧੁੰਦਲਾਪਨ ਆ ਜਾਣਾ, ਜੋੜਾਂ ਦੀਆਂ ਦਰਦਾਂ, ਮਿਹਦਾ ਖਰਾਬ, ਜਿਸਮਾਨੀ ਨਿਜ਼ਾਮ ਜਿਹੜਾ ਸੁਸਤ ਹੋ ਜਾਂਦਾ, ਸਾਬੀ ਕਮਜ਼ੋਰੀ, ਉਹ ਵੀ ਇਨਸ਼ਾਅੱਲਾ ਤੁਹਾਡੀ ਠੀਕ ਰਹੇਗੀ। ਇਹ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ ਡਾਕ ਦੇ ਜ਼ਰੀਏ, ਇਹ ਤੁਸੀਂ ਮਜ਼ੀਦ ਅਜੇ 2-4 ਮਹੀਨੇ ਇਸਤੇਮਾਲ ਕਰੋ ਤੇ 3 ਮਹੀਨੇ ਬਾਅਦ ਤੁਸੀਂ ਆਪਣਾ ਇੱਕ ਮਜ਼ੀਦ ਇੱਕ ਸ਼ੂਗਰ ਦਾ ਟੈਸਟ ਹੁੰਦਾ, ਉਹਨੂੰ ਕਹਿੰਦੇ ਹਾਂ ਅਸੀਂ HbA1c, ਉਹ ਫਿਰ ਕਰਾ ਕੇ ਮੈਨੂੰ ਤੁਸੀਂ ਉਹਦੀ ਰਿਪੋਰਟ ਭੇਜਣੀ ਹੈ।
2: ਜੀ ਸਾਹਮਣੇ ਸਾਡੇ ਨਾਲ ਮੌਜੂਦ ਨੇ ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ ਸਾਹਿਬ। ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਨਵੀਦ ਸਾਹਿਬ ਨੇ ਲਾਹੌਰ ਤੋਂ ਕੀਤਾ ਹੈ। ਇਹਨਾਂ ਨੂੰ ਅੱਖਾਂ ਦਾ ਮਸਲਾ, ਯਾਨੀ ਇਹਨਾਂ ਦੀ ਅੱਖਾਂ ਦੇ ਵਿੱਚ ਸਫੇਦ ਮੋਤੀਆ ਉਤਰ ਆਇਆ ਸੀ, ਇਸ ਤੋਂ ਇਲਾਵਾ ਇਹਨਾਂ ਦੀ ਨਜ਼ਰ ਵੀ ਦਿਨ ਬ ਦਿਨ ਕਮਜ਼ੋਰ ਹੋ ਰਹੀ ਸੀ, ਇਹਨਾਂ ਨੂੰ ਇੱਕ ਹੋਰ ਮਸਲਾ ਵੀ ਸੀ, ਇਹਨਾਂ ਨੂੰ ਮੋਹਰਿਆਂ ਦਾ ਵੀ ਤਕਲੀਫ ਸੀ ਨਾਲ ਇਹਨਾਂ ਨੂੰ। ਇਹਨਾਂ ਨੇ ਕਿਹਾ ਹੈ ਕਿ ਮੈਂ ਦੋਨਾਂ ਮਰਜ਼ਾਂ ਦੀ ਤੁਹਾਡੇ ਕੋਲੋਂ ਦਵਾਈ ਖਾ ਰਿਹਾ ਡਾਕਟਰ ਸਾਹਿਬ, ਮੇਰੀ ਨਜ਼ਰ ਪਹਿਲੇ ਨਾਲ ਕਾਫੀ ਬਿਹਤਰੀ ਦੀ ਤਰਫ ਹੈ, ਔਰ ਅੱਲਾਹ ਦਾ ਸ਼ੁਕਰ ਹੈ ਕਿ ਮੇਰੇ ਮੋਹਰਿਆਂ ਦੀ ਵੀ ਜਿਹੜੀ ਤਕਲੀਫ ਹੈ ਪਹਿਲੇ ਨਾਲ ਬਹੁਤ ਬਿਹਤਰ ਹੈ। ਇਹਨਾਂ ਨੇ ਕਿਹਾ ਕਿ ਡਾਕਟਰ ਸਾਹਿਬ ਦੋਨਾਂ ਮਸਲਿਆਂ ਦੀ ਦਵਾਈ ਮਜ਼ੀਦ ਅਰਸਾਲ ਕਰ ਦਿਓ।
3: ਜੀ ਬਿਲਕੁਲ, ਮੋਹਰਿਆਂ ਦਾ ਮਸਲਾ ਹੋਵੇ ਜਾਂ ਨਜ਼ਰ ਕਮਜ਼ੋਰ ਹੋ ਜਾਵੇ, ਇਹਨਾਂ ਦੇ ਅਸਲ 'ਚ ਨਜ਼ਰ ਦੇ ਵਿੱਚ ਸਫੇਦ ਮੋਤੀ ਸੀ, ਉਹਦੀ ਵਜ੍ਹਾ ਨਾਲ ਇਹ ਮਸਲਾ ਹੋ ਰਿਹਾ ਸੀ ਕਿ ਇਹਨਾਂ ਨੂੰ ਧੁੰਦਲਾ ਨਜ਼ਰ ਆਉਣ ਲੱਗ ਪਿਆ ਸੀ। ਤੁਹਾਡੀ ਦਵਾਈ ਹੈ ਜੀ ਸਨੇਰੀਆ ਮਾਰਟੀਮਾ ਆਈ ਡਰਾਪ, ਇਹ ਤੁਸੀਂ 2-2 ਕਤਰੇ 3 ਟਾਈਮ ਪਾਉਣੇ ਨੇ, ਤੇ ਇਸ ਤੋਂ ਇਲਾਵਾ ਮੋਹਰਿਆਂ ਵਾਸਤੇ, ਜੋੜਾਂ ਵਾਸਤੇ ਤੁਹਾਡੀ ਦਵਾਈ ਜਿਹੜੀ ਹੈ ਉਹ ਕਾਲੋਸਨ 30-5 ਕਤਰੇ ਸੁਬਹ ਦੁਪਹਿਰ ਸ਼ਾਮ ਪੀਣੇ ਨੇ। ਦੋਨਾਂ ਦਵਾਈਆਂ ਅਸੀਂ ਤੁਹਾਨੂੰ ਭੇਜ ਰਹੇ ਹਾਂ ਡਾਕ ਦੇ ਜ਼ਰੀਏ, ਮਜ਼ੀਦ ਤੁਸੀਂ 1 ਮਹੀਨਾ ਇਸਤੇਮਾਲ ਕਰੋ ਤੇ ਇਨਸ਼ਾਅੱਲਾ ਤੁਹਾਡਾ ਮੋਹਰਿਆਂ ਦਾ ਮਸਲਾ ਠੀਕ ਹੋ ਜਾਏਗਾ, ਸਫੇਦ ਮੋਤੀਆ ਵੀ ਠੀਕ ਹੋ ਜਾਏਗਾ, ਉਹਦੇ ਵਾਸਤੇ ਤੁਹਾਨੂੰ ਆਪਰੇਸ਼ਨ ਦੀ ਵੀ ਜ਼ਰੂਰਤ ਨਹੀਂ ਰਹੇਗੀ।
2: ਜੀ ਸਮੇਂ ਡਾਕਟਰ ਸਾਹਿਬ ਦਾ ਫੋਨ ਨੰਬਰ ਔਰ ਐਡਰੈਸ ਇੱਕ ਵਾਰੀ ਫੇਰ ਨੋਟ ਕਰ ਲਵੋ। ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ, ਹੋਮਿਓ ਡਾਕਟਰ ਸਈਦ ਅਨਵਰ ਸੁਲਹਿਰੀ। ਫੋਨ ਨੰਬਰ ਹੈ ਜੀ 0300-4-4-1-3-8-6-0-0-300-44-13-860-60। ਡਾਕਟਰ ਸਾਹਿਬ ਦੇ ਕਲੀਨਿਕ ਦੇ ਔਕਾਤ ਕਾਰ ਨੇ ਦੁਪਹਿਰ 12 ਵਜੇ ਤੋਂ ਸ਼ਾਮ 5 ਵਜੇ ਤੱਕ ਤੇ ਰਾਤ 8 ਵਜੇ ਤੋਂ ਲੈ ਕੇ 11 ਵਜੇ ਤੱਕ ਆਪਣੇ ਕਲੀਨਿਕ ਤੇ ਮਰੀਜ਼ ਵੇਖਦੇ ਨੇ। ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਮੈਂ ਪੜ੍ਹ ਰਹੀ ਹਾਂ, ਇਹ ਵੀ ਸਾਨੂੰ ਕੀਤਾ ਹੈ ਫਰਜ਼ਾਨਾ ਬੀਬੀ ਨੇ। ਇਹਨਾਂ ਦੀ ਉਮਰ 35 ਸਾਲ ਹੈ। ਲਿਖਦੀਆਂ ਨੇ ਕਿ ਮੈਨੂੰ ਦਮੇ ਦਾ ਮਸਲਾ ਡਾਕਟਰ ਸਾਹਿਬ, ਸਾਹ ਅਕਸਰ ਖਰਾਬ ਹੋ ਜਾਂਦਾ ਸੀ, ਇਹਨਾਂ ਨੂੰ ਇਸ ਚੀਜ਼ ਦਾ ਬਹੁਤ ਜ਼ਿਆਦਾ ਮਸਲਾ ਰਿਹਾ। ਇਹਨਾਂ ਨੇ ਤੁਹਾਡੇ ਕੋਲੋਂ 2 ਮਹੀਨੇ ਦਵਾਈ ਖਾਧੀ ਹੈ। ਲਿਖਦੀਆਂ ਨੇ ਕਿ ਡਾਕਟਰ ਸਾਹਿਬ ਮਜ਼ੀਦ ਮੰਦ ਦਵਾਈ ਅਰਸਾਲ ਕਰ ਦਿਓ, ਮੇਰਾ ਮਸਲਾ ਕਾਫੀ ਬਿਹਤਰ ਹੈ, ਬਸ ਕਦੀ ਕਦੀ ਕਹਿੰਦੇ ਨੇ ਕਿ ਚੱਲਣ ਫਿਰਨ ਨਾਲ ਸਾਇੰਸ ਜ਼ਰਾ ਇਹਨਾਂ ਦਾ ਖਰਾਬ ਹੁੰਦਾ ਹੈ।
3: ਹਾਂਜੀ, ਦਮੇ ਦਾ ਵੀ ਬੜਾ ਅੱਛਾ ਤੇ ਹੋਮਿਓਪੈਥ ਬੜਾ ਅੱਛਾ ਤੇ ਮੌਸਰ ਇਲਾਜ ਮੌਜੂਦ ਹੈ। ਸਾਹ ਚੜ ਜਾਣਾ, ਸਾਹ ਮੁਸ਼ਕਲ ਹੋ ਜਾਣਾ, ਉਸ ਤੋਂ ਇਲਾਵਾ ਆਮ ਤੌਰ ਤੇ ਦਮਾ ਜਿਹੜਾ ਹੈ, ਕੁਝ ਲੋਕ ਪਹਿਲੇ ਕਹਿੰਦੇ ਰਹੇ ਦਮਾ ਦਮ ਨਾਲ ਹੈ, ਲੇਕਿਨ ਅੱਲਾਹ ਤਾਲਾ ਦੇ ਫਜ਼ਲ ਹੋਣ ਇਹਦਾ ਅੱਛਾ ਤੇ ਬੜਾ ਮੌਸਰ ਇਲਾਜ ਮੌਜੂਦ ਹੈ। ਤੁਹਾਡੀ ਦਵਾਈ ਹੈ ਜੀ ਆਰਸੈਨਿਕ ਦੀ ਹੈ, 5-3 ਸੁਬਹ ਦੁਪਹਿਰ ਸ਼ਾਮ ਤੁਸੀਂ ਪੀਣੇ ਨੇ ਤੇ ਇਨਸ਼ਾਅੱਲਾ ਇਹਦੇ ਨਾਲ ਦਮਾ ਤੁਹਾਡਾ ਕੰਟਰੋਲ ਰਹੇਗਾ ਤੇ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ। ਇਸ ਤੋਂ ਇਲਾਵਾ ਤੁਸੀਂ ਲੱਸੀ, ਦਹੀਂ, ਚਾਵਲ ਦਾ ਪਰਹੇਜ਼ ਰੱਖੋ ਤੇ ਮੂੰਹ ਦੇ ਉੱਤੇ ਮਾਸਕ ਪਾ ਕੇ ਰੱਖੋ, ਅੱਜ ਕੱਲ੍ਹ ਬਹੁਤ ਜ਼ਰੂਰੀ ਹੈ।
2: ਜੀ ਡਾਕਟਰ ਸਾਹਿਬ, ਅਗਲਾ ਮੈਸੇਜ ਸਾਨੂੰ ਹਾਫਜ਼ਾਬਾਦ ਤੋਂ ਹੀ ਕੀਤਾ। ਸਲੀਮ ਸਾਹਿਬ ਨੇ, ਇਹਨਾਂ ਨੇ ਲਿਖਦੇ ਨੇ ਕਿ ਸਾਨੂੰ ਮੈਨੂੰ ਇਹ ਬਹੁਤ ਜ਼ਿਆਦਾ ਮਸਲਾ ਸੀ, ਸ਼ੂਗਰ ਦੀ ਵਜ੍ਹਾ ਤੋਂ ਨਜ਼ਰ ਕਮਜ਼ੋਰ ਹੋ ਗਈ, ਇਹਦੇ ਨਾਲ ਨਾਲ ਇਹਨਾਂ ਨੂੰ ਅਸਾਬੀ ਕਮਜ਼ੋਰੀ ਵੀ ਸੀ। ਇਹ ਕਹਿੰਦੇ ਨੇ ਕਿ ਮੈਂ ਤੁਹਾਡੇ ਕੋਲ ਇੱਕ ਮਹੀਨੇ ਦੀ ਦਵਾਈ ਮੰਗਵਾਈ ਸੀ, ਮੇਰੀ ਸ਼ੂਗਰ ਹੁਣ ਕੰਟਰੋਲ ਹੈ, ਇਹਨਾਂ ਨੇ ਮਜ਼ੀਦ ਸਿਹਤ ਦੀ ਬਿਹਤਰੀ ਵਾਸਤੇ ਦਵਾਈ ਅਰਸਾਲ ਕਰਨ ਵੱਲੋਂ ਲਿਖਿਆ ਹੈ।
3: ਹਾਂਜੀ, ਸ਼ੂਗਰ ਦੀ ਦਵਾਈ ਤੁਹਾਨੂੰ ਅਸੀਂ ਭੇਜ ਰਹੇ ਹਾਂ, ਤੁਹਾਡੀ ਦਵਾਈ ਜੀ ਅਸਰਫਾਦ ਮਦਰ ਟਿੰਕਚਰ, ਤੁਸੀਂ ਮਜ਼ੀਦ ਅਜੇ ਇੱਕ ਮਹੀਨਾ ਖਾਓ, ਇਨਸ਼ਾਅੱਲਾ ਇਹਦੇ ਨਾਲ ਤੁਹਾਡੀਆਂ ਸਾਰੀਆਂ ਬਿਮਾਰੀਆਂ ਦੂਰ ਹੋ ਜਾਂਦੀਆਂ
2: ਜੀ। ਸਾਮਿਨ ਆਖਰ ਤੇ ਡਾਕਟਰ ਸਾਹਿਬ ਦਾ ਫੋਨ ਨੰਬਰ ਐਡਰੈਸ ਇੱਕ ਵਾਰੀ ਫਿਰ ਨੋਟ ਕਰ ਲਵੋ। ਅਨਵਰ ਹਸਪਤਾਲ, ਨਜ਼ਦ ਥਾਣਾ, ਬਦਾਮੀ ਬਾਗ, ਲਾਹੌਰ, ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ। ਫੋਨ ਨੰਬਰ ਹੈ ਜੀ 0300444-1386-0, ਯਾਨੀ 0300-4413-860। ਸਾਮਿਨ ਦੇ ਨਾਲ ਹੀ ਸਾਡੇ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ। ਹੋਮਿਓ ਡਾਕਟਰ ਸਈਦ ਅਨਵਰ ਸੁਲੈਰੀ ਨੂੰ ਤੇ ਤਾਹਿਰ ਜਬੀਨ ਨੂੰ ਇਜਾਜ਼ਤ ਦਿਓ। ਅੱਲਾ ਹਾਫਿਜ਼।
4: Tune in to One Above, FM 101.
5: You're listening to FM 101, Abale Bale Oshawa Shawa.

0: FM 101 ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ ਕਿਉਂ ਜੀ ਕੋਈ ਸ਼ੱਕ ਹੈ ਕਿਆ
1: And now you are tuned into
2: FM 101
3: This is FM 101.
4: I love FM 101.
5: शुक्रिया आपने FM 101 ट्यून किया।

0: ਸੋਹਣੇ ਭੈਣ ਭਰਾਓ ਤੇ ਮੇਰੇ ਬਜ਼ੁਰਗੋ, ਇਸ ਉਮੀਦ ਦੇ ਨਾਲ ਕਿ ਤੁਸੀਂ ਅਲਹਮਦੁਲਿਲਾ ਬਿਲਕੁਲ ਠੀਕ ਠਾਕ ਤੇ ਸਿਹਤਮੰਦ ਹੋਵੋਗੇ। ਤੁਹਾਡੀ ਮੇਜ਼ਬਾਨ ਸਾਇਮਾ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ ਤੇ ਬਹੁਤ ਬਹੁਤ ਸਲਾਮ ਅਰਜ਼ ਕਰਦੀ ਹੈ। ਸੋਹਣੇ ਭੈਣ ਭਰਾਓ, ਸਭ ਤੋਂ ਪਹਿਲੇ ਤੇ ਮੈਂ ਤੁਹਾਡਾ ਬਹੁਤ ਬਹੁਤ ਤੇ ਬਹੁਤ ਹੀ ਜ਼ਿਆਦਾ ਸ਼ੁਕਰੀਆ ਅਦਾ ਕਰਨੀ ਹਾਂ ਕਿ ਤੁਸੀਂ ਮੈਨੂੰ ਤੇ ਪ੍ਰੋਗਰਾਮ ਨੂੰ ਬਹੁਤ ਪਸੰਦ ਕਰਦੇ ਹੋ ਤੇ ਆਪਣੀ ਦੁਆਵਾਂ ਦੇ ਅਨਮੋਲ ਤੋਹਫੇ ਘੱਲਦੇ ਰਹਿੰਦੇ ਹੋ। ਭੈਣੋ ਭਰਾਓ, ਤਾਰੀਫ ਦੇ ਅਸਲ ਹੱਕਦਾਰ ਤੇ ਪ੍ਰੋਫੈਸਰ ਸੁਲੇਮਾਨ ਸਾਹਿਬ ਨੇ, ਜਿਨ੍ਹਾਂ ਦੀ ਮਾਹਰਾਨਾ ਰਾਏ ਤੇ ਮਸ਼ਵਰੇ ਤੁਹਾਡੇ ਲਈ ਸ਼ਿਫਾ ਦਾ ਜ਼ਰੀਆ ਬਣਦੇ ਨੇ। ਮੈਂ ਤਾਂ ਸਿਰਫ ਤੁਹਾਡੀ SMS ਤੇ ਈਮੇਲਸ ਦੀ ਤਰਜਮਾਨ ਹਾਂ। ਚਲੋ ਬਹਰਹਾਲ ਕੋਈ ਗੱਲ ਨਹੀਂ, ਤੁਹਾਡੀ ਤਾਰੀਫ ਸਿਰ ਮੱਥੇ ਤੇ, ਤੁਹਾਡੀ ਤਾਰੀਫ ਕਰਨ ਦਾ ਬਹੁਤ ਬਹੁਤ ਸ਼ੁਕਰੀਆ। ਸੋਹਣੇ ਭੈਣ ਭਰਾਓ, ਹਮੇਸ਼ਾ ਵਾਂਗੂ ਅੱਜ ਵੀ ਮੋਹਤਰਮ ਪ੍ਰੋਫੈਸਰ ਸੁਲੇਮਾਨ ਸਾਹਿਬ ਸਾਡੇ ਸਟੂਡੀਓ ਵਿੱਚ ਮੌਜੂਦ ਨੇ, ਜਿਹੜੇ ਤੁਹਾਨੂੰ ਤਿੱਬੀ ਰਹਿਨਮਾਈ ਫਰਾਹਮ ਕਰਨਗੇ। ਲੇਕਿਨ ਪਹਿਲੇ ਤੁਸੀਂ ਨੋਟ ਫਰਮਾਓ ਸਾਡਾ ਪਤਾ ਅਤੇ ਫੋਨ ਨੰਬਰ, ਉਸ ਤੋਂ ਬਾਅਦ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ ਮਿਲਾਂਗੇ ਅਤੇ ਨੋਟ ਫਰਮਾਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0427772716। ਮੋਬਾਈਲ ਨੰਬਰ ਹੈ 0300414 2608 ਯਾਨੀ 0300414 2608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਮੇਰੇ ਸੋਹਣੇ ਭੈਣ ਭਰਾਓ, ਪਤਾ ਤੁਹਾਨੂੰ ਮਿਲ ਗਿਆ ਅਤੇ ਹੁਣ ਜ਼ਰਾ ਨੇੜੇ ਨੇੜੇ ਆ ਜਾਓ ਅਤੇ ਆਪਣੀ ਤਵੱਜੋ ਪ੍ਰੋਗਰਾਮ ਵੱਲ ਰੱਖੋ, ਕਿਉਂਕਿ ਹੁਣ ਮਿਲਣੇ ਆ ਯੂਨਾਨੀ ਮੈਡੀਕਲ ਕਾਲਜ ਦੇ ਸਾਬਿਕ ਵਾਈਸ ਪ੍ਰਿੰਸੀਪਲ, ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਚੇਅਰਮੈਨ ਅਤੇ ਅਵਾਰਡ ਯਾਫਤਾ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ। ਸੁਲੇਮਾਨ ਸਾਹਿਬ, ਵੈਲਕਮ ਜੀ ਆਇਆਂ ਨੂੰ ਅਤੇ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਉਣ ਦਾ ਬਹੁਤ ਬਹੁਤ ਸ਼ੁਕਰੀਆ।
1: ਸਹਿਮਾ ਜੀ, ਇਹ ਤਾਂ ਮੇਰਾ ਤਿੱਬੀ ਫਰੀਜ਼ਾ ਹੈ ਕਿ ਮੈਂ ਆਪਣੇ ਭੈਣ ਭਰਾਵਾਂ ਨੂੰ ਤਿੱਬੀ ਹਵਾਲੇ ਨਾਲ ਰਹਿਨਮਾਈ ਫਰਾਹਮ ਕਰਾਂ ਅਤੇ ਉਹਨਾਂ ਨੂੰ ਐਸੇ ਮਸ਼ਵਰੇ ਦਿਆਂ ਜਿਨ੍ਹਾਂ 'ਤੇ ਅਮਲ ਕਰਕੇ ਉਹ ਸਿਹਤਮੰਦ ਜ਼ਿੰਦਗੀ ਗੁਜ਼ਾਰ ਸਕਣ। ਲਿਹਾਜ਼ਾ ਇਹਦੇ 'ਚ ਸ਼ੁਕਰੀਆ ਦੀ ਕੋਈ ਜ਼ਰੂਰਤ ਨਹੀਂ
0: ਜੀ। ਅੱਛਾ ਸੁਲੇਮਾਨ ਸਾਹਿਬ, ਹਮੇਸ਼ਾ ਇਸ ਤਰ੍ਹਾਂ ਈਮੇਲਸ ਔਰ SMS ਢੇਰ ਲੱਗੇ ਹੋਏ ਨੇ ਤੇ ਕਿਉਂ ਨਾ ਪਹਿਲੇ ਇਹੀ ਕੰਮ ਸ਼ੁਰੂ ਕਰ ਲਈ?
1: ਹਾਂਜੀ ਬਿਲਕੁਲ ਜੀ, ਬਿਲਕੁਲ।
0: ਪਹਿਲੀ ਈਮੇਲ ਸਾਨੂੰ ਮਿਲੀ ਹੈ, ਉਸਮਾਨ ਖਾਲਿਦ ਸਾਹਿਬ ਨੇ ਤਹਿਰੀਰ ਕੀਤੀ ਹੈ। ਫਰਮਾਉਂਦੇ ਨੇ, ਮੇਰਾ ਜਿਸਮ ਬਹੁਤ ਬੇਡੋਲ ਅਤੇ ਬਦਨੁਮਾ ਹੋ ਗਿਆ, ਮੋਟਾਪੇ ਦੀ ਵਜ੍ਹਾ ਤੋਂ ਮੇਰੇ ਸਾਰੇ ਕੱਪੜੇ ਤੰਗ ਹੋ ਗਏ ਨੇ ਅਤੇ ਮੇਰੇ ਸਾਰੇ ਦੋਸਤ ਮੈਨੂੰ ਤੰਜ਼ ਕਰਦੇ ਨੇ। ਮੈਂ ਹੁਣ ਸਖਤ ਕਿਸਮ ਦੀ ਡਾਇਟਿੰਗ ਸ਼ੁਰੂ ਕੀਤੀ ਹੈ, ਸਾਰਾ ਦਿਨ 'ਚ 2 ਰਸ ਜਾਂ 2 ਸਲਾਈਸ ਚਾਹ ਨਾਲ ਖਾ ਰਿਹਾ ਵਾਂ। ਲੇਕਿਨ ਮਸਲਾ ਇਹ ਵੇ ਕਿ ਇਹਦੇ ਨਾਲ ਕਮਜ਼ੋਰੀ ਬਹੁਤ ਹੋ ਗਈ ਹੈ, ਅੱਖਾਂ ਦੇ ਅੱਗੇ ਹਨੇਰਾ ਆ ਜਾਂਦਾ, ਚੱਕਰ ਆਉਂਦੇ ਨੇ ਅਤੇ ਪਿੰਡਲੀਆਂ 'ਚ ਦਰਦ ਅਤੇ ਖਿਚਾਓ ਮਹਿਸੂਸ ਹੁੰਦਾ। ਸੁਲੇਮਾਨ ਸਾਹਿਬ, ਕੋਈ ਐਸੀ ਦਵਾਈ ਤਿਆਰ ਕਰ ਦਿਓ ਜਿਹਦੇ ਨਾਲ ਮੇਰਾ ਮੋਟਾਪਾ ਵੀ ਦੂਰ ਹੋ ਜਾਏ ਅਤੇ ਕਮਜ਼ੋਰੀ ਵੀ ਨਾ ਹੋਵੇ, ਬੜੀ ਮਿਹਰਬਾਨੀ।
1: ਉਸਮਾਨ ਸਾਹਿਬ, ਇਹਦੇ 'ਚ ਕੋਈ ਸ਼ੱਕ ਨਹੀਂ ਕਿ ਮੋਟਾਪਾ ਜਿਸਮ ਨੂੰ ਬਦਨਮਾ ਅਤੇ ਬਿਮਾਰੀਆਂ ਦੀ ਅਮਾਜਗਾਹ ਬਣਾ ਦਿੰਦਾ ਹੈ।
0: ਬਿਲਕੁਲ,
1: ਲਿਹਾਜ਼ਾ ਇਹਨੂੰ ਦੂਰ ਕਰਨਾ ਹੀ ਬੇਹੱਦ ਜ਼ਰੂਰੀ ਹੈ। ਲੇਕਿਨ ਇਹ ਗੱਲ ਯਾਦ ਰੱਖੋ ਕਿ ਡਾਇਟਿੰਗ ਤਿੱਬੀ ਇਤਬਾਰ ਨਾਲ ਬਹੁਤ ਮੁਜ਼ਰ ਹੈ।
0: ਬਿਲਕੁਲ,
1: ਕਿਉਂਕਿ ਮੁਤਲ ਖੁਰਾਕ ਲੈਣਾ ਜ਼ਰੂਰੀ ਹੈ ਜਿਹੜੀ ਇੱਕ ਮੁਆਲਜੀ ਤਰਤੀਬ ਦੇ ਸਕਦਾ ਹੈ। ਮੇਰੇ ਭਾਈ, ਤੁਸੀਂ ਦੋਸਤਾਂ ਦੇ ਤੰਦ ਦੀ ਪਰਵਾਹ ਨਾ ਕਰੋ, ਬਲਕਿ ਇਹ ਸਮਝੋ ਕਿ ਉਹਨਾਂ ਦਾ ਤੰਜ਼ ਤੁਹਾਨੂੰ ਇਲਾਜ ਵੱਲ ਰਾਗਬ ਕਰ ਰਿਹਾ।
0: ਹਾਂਜੀ, ਅਸਲ ਵਜ੍ਹਾ ਇਹੀ ਹੈ।
1: ਤੁਸੀਂ ਬਾਕਾਇਦਗੀ ਨਾਲ ਇਲਾਜ ਕਰਾ ਕੇ ਇਸ ਬੁਰੇ ਮਰਜ਼ ਤੋਂ ਜਾਨ ਛੁਡਾਉਣੀ ਹੈ। ਮੇਰੇ ਭਾਈ, ਮੈਂ ਤੁਹਾਡੇ ਲਈ ਬਹੁਤ ਹੀ ਮੌਜੂ ਅਤੇ ਅਜ਼ਮੂਦਾ ਦਵਾਈ ਤਜਵੀਜ਼ ਕੀਤੀ ਹੈ ਅਤੇ ਨਾ ਪਰਵਾਹ ਨਾ ਕਰੋ, ਬਲਕਿ ਇਹ ਸਮਝੋ ਕਿ ਉਹਨਾਂ ਦਾ ਤੰਜ਼ ਤੁਹਾਨੂੰ ਇਲਾਜ ਵੱਲ ਰਾਗਬ ਕਰ ਰਿਹਾ।
0: ਹਾਂਜੀ, ਅਸਲ ਵਜ੍ਹਾ ਇਹੀ ਹੈ।
1: ਤੁਸੀਂ ਬਾਕਾਇਦਗੀ ਨਾਲ ਇਲਾਜ ਕਰਾ ਕੇ ਇਸ ਬੁਰੇ ਮਰਜ਼ ਤੋਂ ਜਾਨ ਛੁਡਾਉਣੀ ਹੈ।

0: ਵੀ ਕਰਨਾ ਹੈ ਤਾਂ ਕਿ ਤੁਸੀਂ ਸਮਾਰਟ ਹੋ ਜਾਓ ਅਤੇ ਤੁਹਾਡੇ ਕੱਪੜੇ ਬੇਕਾਰ ਨਾ ਜਾਣ। ਸੁਲੇਮਾਨ ਸਾਹਿਬ, ਵੈਸੇ ਗੱਲ ਹੈ ਕਿ ਮੋਟੇ ਬੰਦੇ ਨੂੰ ਹਰ ਕੋਈ ਛੇੜਦਾ ਕਿ ਬੜੇ ਮੋਟੇ ਹੋ ਰਹੇ ਹੋ, ਕੀ ਖਾਧਾ, ਤੇ ਇਹ ਨਹੀਂ ਪਤਾ ਕਿ ਵਿਚਾਰਾ ਮੋਟਾ ਤੇ ਫਾਕਾ ਕਸ਼ੀ ਕਰਦਾ, ਫੇਰ ਵੀ ਪਤਲਾ ਨਹੀਂ ਹੁੰਦਾ।
1: ਜੀ ਸਹਿਮਾ ਜੀ, ਬਲਕਿ ਮੋਟੇ ਨੂੰ ਤੇ ਮੋਟੇ ਹੋਣ ਦੀ ਫਿਕਰ ਤੇ ਟੈਨਸ਼ਨ ਪਤਲਾ ਨਹੀਂ ਹੋਣ ਦਿੰਦੀ।
0: ਹਾਂਜੀ ਹਾਂਜੀ,
1: ਐਸੇ ਲਈ ਕਹਿੰਦੇ ਨੇ ਕਿ ਫੌਰਨ ਇਲਾਜ ਹੋਣਾ ਜ਼ਰੂਰੀ ਹੈ।
0: ਜੀ ਬੇਸ਼ੱਕ ਬੇਸ਼ੱਕ, ਤੁਸੀਂ ਜ਼ਰਾ ਥੋੜਾ ਜਿਹਾ ਰੈਸਟ ਕਰੋ ਤੇ ਮੈਂ ਹੁਣੇ ਆਈ। ਜੀ ਸੋਹਣੇ ਭੈਣ ਭਰਾਓ, ਹਰ ਚੀਜ਼ ਤੋਂ ਜ਼ਿਆਦਾ ਆਪਣੀ ਸਿਹਤ ਨੂੰ ਅਹਿਮੀਅਤ ਦਿਓ, ਤੇ ਰੱਬ ਨਾ ਕਰੇ ਜੇ ਤੁਸੀਂ ਕਿਸੇ ਤਿੱਬੀ ਮਸਲੇ 'ਚ ਮੁਬਤਲਾ ਹੋ ਤੇ ਫੌਰਨ ਹੀ ਪਾਕਿਸਤਾਨ ਦੇ ਮਾਇਆ ਨਾਲ ਸਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਜ਼ਾਤੀ ਤੌਰ ਤੇ ਮਿਲੋ। ਸਾਡਾ ਪਤਾ ਤੇ ਫੋਨ ਨੰਬਰ ਏ ਸੁਲੇਮਾਨ ਦਵਾਖਾਨਾ ਰਜਿਸਟਰਡ ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ ਮੇਨ ਰਾਵੀ ਰੋਡ ਲਾਹੌਰ। ਫੋਨ ਨੰਬਰ 042-377-2760 ਯਾਨੀ 042-377-2760 ਮੋਬਾਈਲ ਨੰਬਰ ਏ 03004142608 ਯਾਨੀ 03004142608 ਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com। ਜੀ ਮੇਰੇ ਭੈਣ ਭਰਾਓ, ਪਤਾ ਤਾਂ ਤੁਹਾਨੂੰ ਮਿਲ ਗਿਆ ਤੇ ਹੁਣ ਪੇਸ਼ ਕਰਨੀ ਆ ਤੁਹਾਡੀ ਬਾਕੀ ਮੇਲਸ ਔਰ SMS। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ SMS ਜਿਹੜੀ ਏ ਉਹ ਲਿਖੀ ਏ ਸਾਨੂੰ ਭਾਈ ਸਾਹਿਬ ਨੇ।
1: ਜੀ ਜੀ,
0: ਇਹਨਾਂ ਨੇ ਆਪਣਾ ਨਾਂ ਜ਼ਾਹਿਰ ਨਹੀਂ ਕੀਤਾ, ਅਲਬਤਾ ਲਿਖਦੇ ਨੇ ਕਿ ਜਨਾਬੀ ਆਲੀ ਮੈਂ ਟੀਵੀ ਤੇ ਸਟੇਜ ਆਰਟਿਸਟ ਹਾਂ। ਮਸਲਾ ਇਹ ਵੇ ਕਿ ਮੇਰੇ ਵਾਲ ਬਹੁਤ ਝੜਦੇ ਨੇ, ਬਲਕਿ ਸਿਰ ਦੇ ਦਰਮਿਆਨ ਗੰਜ ਦੀ ਟਿੱਕੀ ਬਣ ਗਈ ਹੈ, ਜਿਹਦੇ ਨਾਲ ਮੈਨੂੰ ਬਹੁਤ ਹੀ ਦੁਸ਼ਵਾਰੀ ਪੇਸ਼ ਆ ਰਹੀ ਹੈ, ਕਿਉਂਕਿ ਮੈਨੂੰ ਆਪਣੇ ਰੋਲ ਵਾਸਤੇ ਵਿਗ ਇਸਤੇਮਾਲ ਕਰਨੀ ਪੈਂਦੀ ਹੈ। ਮੈਂ ਬਹੁਤ ਸਾਰੇ ਇੰਪੋਰਟਡ ਲੋਸ਼ਨ ਅਤੇ ਆਇਲ ਇਸਤੇਮਾਲ ਕਰ ਚੁੱਕੀ ਹਾਂ, ਲੇਕਿਨ ਕੋਈ ਫਾਇਦਾ ਨਹੀਂ ਹੁੰਦਾ। ਬਰਾਏ ਮਿਹਰਬਾਨੀ ਕੋਈ ਬਿਹਤਰੀਨ ਜਿਹੀ ਚੀਜ਼ ਪਾਰਸਲ ਕਰ ਦਿਓ, ਸ਼ੁਕਰੀਆ।
1: ਮੇਰੇ ਭਾਈ, ਮੈਂ ਤੁਹਾਡੀ ਪਰੇਸ਼ਾਨੀ ਨੂੰ ਸਮਝਣਾ, ਜ਼ਾਹਿਰ ਹੈ ਕਿ ਇੱਕ ਆਰਟਿਸਟ ਨੂੰ ਤਾਂ ਹਰ ਹਾਲ ਵਿੱਚ ਖੂਬਸੂਰਤ ਨਜ਼ਰ ਆਉਣਾ ਚਾਹੀਦਾ ਹੈ, ਲੇਕਿਨ ਤੁਸੀਂ ਹਰ ਗੀਤ ਪਰੇਸ਼ਾਨ ਨਾ ਹੋਵੋ, ਕਿਉਂਕਿ ਸਾਡੇ ਲਈ ਇਹ ਕੋਈ ਬਹੁਤ ਵੱਡਾ ਮਸਲਾ ਨਹੀਂ। ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਇਹ ਮਸਲਾ ਤਾਂ ਚੰਦ ਦਿਨਾਂ 'ਚ ਠੀਕ ਹੋ ਜਾਏਗਾ। ਮੇਰੇ ਭਾਈ, ਤੁਸੀਂ ਕੈਮੀਕਲ ਵਾਲੇ ਹੇਅਰ ਆਇਲ, ਸ਼ੈਂਪੂ ਜਾਂ ਟਾਨਿਕ ਵਗੈਰਾ ਇਸਤੇਮਾਲ ਨਹੀਂ ਕਰਨੇ। ਮੈਂ ਤੁਹਾਡੇ ਲਈ ਖਾਲਿਸ ਜੜੀ ਬੂਟੀਆਂ ਦਾ ਆਇਲ ਪਾਰਸਲ ਕਰਾਇਆ ਹੈ। ਇਹ ਵਾਲਾਂ ਨੂੰ ਮਜ਼ਬੂਤ ਕਰਦਾ ਹੈ, ਖੁਸ਼ਕੀ ਸਿਕਰੀ ਨੂੰ ਸਾਫ਼ ਕਰਦਾ ਹੈ, ਅਤੇ ਥੋੜ੍ਹੇ ਅਰਸੇ ਇਸਤੇਮਾਲ ਦੇ ਬਾਅਦ ਵਾਲ ਗਿਰਨਾ ਬੰਦ ਹੋ ਜਾਣਗੇ ਅਤੇ ਡਿੱਗੇ ਹੋਏ ਵਾਲਾਂ ਦੀ ਜਗ੍ਹਾ ਨਵੇਂ ਵਾਲ ਉੱਗਦੇ ਨੇ। ਤੁਸੀਂ ਬੜੀ ਪਾਬੰਦੀ ਨਾਲ ਇਹ ਹੇਅਰ ਆਇਲ ਜਿਹੜਾ ਇਸਤੇਮਾਲ ਕਰੋ, ਇਨਸ਼ਾਅੱਲਾ ਤੁਹਾਡੀ ਇਹ ਪ੍ਰੋਬਲਮ ਬਿਲਕੁਲ ਠੀਕ ਹੋ ਜਾਏਗੀ,
0: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਭਾਈ ਸਾਹਿਬ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣੀ, ਹੁਣ ਤੁਹਾਡੇ ਲਈ ਇਹੋ ਹੀ ਬਿਹਤਰ ਹੈ ਕਿ ਤੁਸੀਂ ਇਸ ਮਸ਼ਵਰੇ ਤੇ ਮੁਕੰਮਲ ਅਮਲ ਕਰੋ। ਸੁਲੇਮਾਨ ਸਾਹਿਬ
1: ਜੀ,
0: ਇੱਕ ਆਰਟਿਸਟ ਵਾਸਤੇ ਵਾਲਾਂ ਤੋਂ ਮਹਿਰੂਮ ਹੋਣਾ ਤੇ ਬਹੁਤ ਹੀ ਫਿਕਰਮੰਦੀ ਵਾਲੀ ਗੱਲ ਹੈ।
1: ਜੀ ਜੀ,
0: ਵੈਸੇ ਸੁਲੇਮਾਨ ਸਾਹਿਬ, ਆਰਟਿਸਟ ਤੇ ਆਰਟਿਸਟ ਹੁੰਦਾ, ਜਦੋਂ ਵਾਲ ਹੋਣ ਤੇ ਹੀਰੋ, ਤੇ ਜਦੋਂ ਵਾਲ ਨਾ ਹੋਣ ਤੇ ਫੇਰ ਵਿਲਨ ਦਾ ਕਿਰਦਾਰ ਅਦਾ ਕਰ ਸਕਦੇ ਨੇ।
1: ਉਹ ਤੇ ਠੀਕ ਹੈ ਸਹਿਮਾ ਜੀ, ਲੇਕਿਨ ਹੀਰੋ ਤੇ ਹੀਰੋ ਹੀ ਹੁੰਦਾ।
0: ਬਿਲਕੁਲ ਠੀਕ, ਜਿਹੜਾ 10-10 ਬੰਦਿਆਂ ਨੂੰ ਕੱਲਾ ਘੁੱਟਦਾ ਹੈ। ਸੁਲੇਮਾਨ ਸਾਹਿਬ, ਹੁਣ ਆਉਂਦੀ ਹਾਂ ਮੈਂ ਆਪਣੇ ਅਸਲ ਕੰਮ ਵੱਲ, ਯਾਨੀ ਕਿ ਈਮੇਲਸ ਔਰ SMS ਵੱਲ। ਸਾਡੀ ਅਗਲੀ ਈਮੇਲ ਜਿਹੜੀ ਹੈ ਉਹ ਆਬਿਦ ਮੁਸ਼ਤਾਕ ਸਾਹਿਬ ਨੇ ਤਹਿਰੀਰ ਕੀਤੀ ਹੈ। ਫਰਮਾਉਂਦੇ ਨੇ, ਜਨਾਬੇ ਆਲੀ, ਮੇਰੀ ਉਮਰ 23 ਸਾਲ ਹੈ, ਮੈਂ ਸਟੂਡੈਂਟ ਹਾਂ, ਲੇਕਿਨ ਮੇਰੀ ਬਿਮਾਰੀ ਨੇ ਮੈਨੂੰ ਤਾਲੀਮੀ ਇਤਬਾਰ ਨਾਲ ਵੀ ਸ਼ਦੀਦ ਮੁਤਾਸਰ ਕੀਤਾ। ਮੈਨੂੰ ਕਮਜ਼ੋਰੀ ਦੀ ਵਜ੍ਹਾ ਨਾਲ ਕਮਰ, ਲੱਤਾਂ, ਸਿਰ, ਮੋਢਿਆਂ ਅਤੇ ਬਾਜ਼ੂਆਂ 'ਚ ਹਰ ਵੇਲੇ ਦਰਦ ਹੁੰਦਾ, ਕੋਈ ਕੰਮ ਨਹੀਂ ਹੁੰਦਾ, ਹਰ ਵੇਲੇ ਥੱਕਣ ਅਤੇ ਕਮਜ਼ੋਰੀ ਰਹਿੰਦੀ ਹੈ। ਮੈਂ 2-3 ਹਕੀਮਾਂ ਤੋਂ ਇਲਾਜ ਵੀ ਕਰਵਾਇਆ, ਲੇਕਿਨ ਕੋਈ ਫਾਇਦਾ ਨਹੀਂ ਹੋਇਆ। ਮਿਹਰਬਾਨੀ ਕਰਕੇ ਮੇਰੇ ਲਈ ਦਵਾਈ ਪਾਰਸਲ ਕਰ ਦਿਓ।
1: ਬੇਟਾ ਜੀ, ਇਸ ਉਮਰ ਵਿੱਚ 80% ਨੌਜਵਾਨਾਂ ਨੂੰ ਇਹੋ ਜਿਹੀ ਤਕਲੀਫ ਹੋ ਜਾਂਦੀ ਹੈ, ਲੇਕਿਨ ਤੁਹਾਡੀ ਕਾਫੀਅਤ ਦੱਸ ਰਹੀ ਹੈ ਕਿ ਤੁਸੀਂ ਬਰ ਵਕਤ ਇਲਾਜ ਵੱਲ ਤਵੱਜੋ ਨਹੀਂ ਕੀਤੀ, ਜਿਹਦੀ ਵਜ੍ਹਾ ਨਾਲ ਤੁਹਾਡੀ ਬਿਮਾਰੀ ਕਾਫੀ ਪੇਚੀਦਾ ਹੋ ਗਈ ਹੈ। ਬਹਰਹਾਲ ਫਿਕਰ ਨਾ ਕਰੋ, ਤੁਸੀਂ ਬਿਲਕੁਲ ਠੀਕ ਹੋ ਜਾਓਗੇ, ਲੇਕਿਨ ਇਹਦੇ ਲਈ ਜ਼ਰੂਰੀ ਹੈ ਕਿ ਤੁਸੀਂ ਦਵਾਈ ਤੇ ਪਰਹੇਜ਼ ਦੀ ਮੁਕੰਮਲ ਪਾਬੰਦੀ ਕਰੋ। ਮੈਂ ਤੁਹਾਡੇ ਲਈ ਜੜੀ ਬੂਟੀਆਂ ਦੀ ਦਵਾਈ ਪਾਰਸਲ ਕਰਾਈ ਹੈ, ਉਹ ਆਪਣੀ ਖਾਸ ਤਾਸੀਰ ਦੇ ਬਦੌਲਤ ਯੂਰਿਨ 'ਚ ਗੈਰ ਤਬਈ ਅਜ਼ਾ ਨੂੰ ਰੋਕੇਗੀ, ਨਿਜ਼ਾਮੇ ਹਜ਼ਮ ਅਤੇ ਨਿਜ਼ਾਮੇ ਜਿਗਰ ਦੀ ਸਲਾਹ ਕਰੇਗੀ, ਅਤੇ ਚੰਦ ਹਫ਼ਤੇ ਇਲਾਜ ਦੇ ਬਾਅਦ ਤੁਸੀਂ ਇਨਸ਼ਾਅੱਲਾ ਬਿਲਕੁਲ ਸਿਹਤਯਾਬ ਹੋ ਜਾਓਗੇ। ਤੇ ਤੁਹਾਡੀ ਕਮਜ਼ੋਰੀ ਬਿਲਕੁਲ ਦੂਰ ਹੋ ਜਾਏਗੀ।
0: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਭਾਈ ਜੀ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣੀ, ਹੁਣ ਤੁਸੀਂ ਇਸ ਰਾਏ ਤੇ ਅਮਲ ਵੀ ਕਰਨਾ ਤੇ ਇਨਸ਼ਾਅੱਲਾ ਤਾਲਾ ਤੁਸੀਂ ਸਿਹਤਯਾਬ ਹੋ ਜਾਓਗੇ। ਸੁਲੇਮਾਨ ਸਾਹਿਬ, ਬੱਚਿਆਂ ਦੀ ਸਿਹਤ ਵੱਲ ਤਵੱਜੋ ਕਰਨਾ ਤੇ ਮਾਂ ਪਿਓ ਦੀ ਜ਼ਿੰਮੇਦਾਰੀ ਹੈ ਨਾ?
1: ਜੀ ਜੀ ਬਿਲਕੁਲ।
0: ਇਹ ਤੇ

0: ਮਾਂ ਪਿਓ ਨੂੰ ਜਿਹੜਾ ਨਾ ਵਾਚ ਕਰਨਾ ਚਾਹੀਦਾ ਹੈ ਕਿ ਬੱਚੇ ਦੀ ਸਿਹਤ ਕਿਉਂ ਖਰਾਬ ਹੋ ਰਹੀ ਹੈ, ਬੱਚਾ ਕਿੰਨੀ ਖੁਰਾਕ ਖਾ ਰਿਹਾ ਤੇ ਕਿੰਨੀ ਕਿ ਨਹੀਂ, ਵਗੈਰਾ ਵਗੈਰਾ।
1: ਜੀ ਬਿਲਕੁਲ, ਅਗਰ ਮਾਂ ਬਾਪ ਤਵੱਜੋ ਰੱਖਣ ਤੇ ਬਿਮਾਰੀਆਂ ਦੀ ਬਹੁਤ ਹੱਦ ਤੱਕ ਰੋਕਥਾਮ ਹੋ ਸਕਦੀ ਹੈ।
0: ਬਿਲਕੁਲ ਸੁਲੇਮਾਨ ਸਾਹਿਬ, ਅਗਲੀ ਈਮੇਲ ਹਾਜ਼ਰ ਹੈ ਜਿਹੜੀ ਅਮਜਦ ਸ਼ਾਹ ਸਾਹਿਬ ਨੇ ਤਹਿਰੀਰ ਕੀਤੀ ਹੈ। ਇਹਨਾਂ ਦਾ ਮਸਲਾ 2-in-1 ਹੈ। ਲਿਖਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੇਰੀ ਉਮਰ 46 ਸਾਲ ਹੈ
1: ਜੀ,
0: ਮੈਨੂੰ ਗੋਡਿਆਂ 'ਚ ਦਰਦ ਹੈ ਅਤੇ ਹਾਈ ਬਲੱਡ ਪ੍ਰੈਸ਼ਰ ਦੀ ਤਕਲੀਫ ਹੈ। ਦੋਨੋਂ ਬਿਮਾਰੀਆਂ ਦੀ ਦਵਾਈ ਇਸਤੇਮਾਲ ਕਰ ਰਹੇ ਹਾਂ ਲੇਕਿਨ ਕੋਈ ਬਿਮਾਰੀ ਵੀ ਮੁਕੰਮਲ ਤੌਰ 'ਤੇ ਠੀਕ ਹੀ ਨਹੀਂ ਹੋ ਰਹੀ।
1: ਅੱਛਾ
0: ਸੁਲੇਮਾਨ ਸਾਹਿਬ, ਗੋਡਿਆਂ ਦੇ ਦਰਦ ਨੇ ਤਾਂ ਜ਼ਿਆਦਾ ਪਰੇਸ਼ਾਨ ਕੀਤਾ ਹੋਇਆ, ਮੋਟਰਸਾਈਕਲ ਦੀ ਕਿੱਕ ਨਹੀਂ ਲੱਗਦੀ, ਸੀੜੀਆਂ ਚੜ੍ਹਨਾ ਅਤੇ ਜ਼ਿਆਦਾ ਪੈਦਲ ਚੜ੍ਹਨਾ ਮੁਸ਼ਕਿਲ ਹੋ ਗਿਆ। ਇੰਝ ਲੱਗਦਾ ਜਿਵੇਂ ਗੋਡਿਆਂ 'ਚ ਰਗੜਾਂ ਪੈਦਾ ਹੋ ਗਈਆਂ ਨੇ। ਸੁਲੇਮਾਨ ਸਾਹਿਬ, ਦੋਨੋਂ ਬਿਮਾਰੀਆਂ ਵਾਸਤੇ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ।
1: ਅਮਜਦ ਭਾਈ, ਇਹ ਦੋਨੋਂ ਬਿਮਾਰੀਆਂ ਆਪਣੀ ਆਪਣੀ ਜਗ੍ਹਾ ਪਰੇਸ਼ਾਨ ਕੁਨ ਨੇ ਤੇ ਯਾਦ ਰੱਖੋ ਕਿ ਇਹਨਾਂ ਬਿਮਾਰੀਆਂ 'ਚ ਮੁਸਲਸਲ ਦਵਾ ਤੇ ਪਰਹੇਜ਼ ਦੀ ਜ਼ਰੂਰਤ ਹੁੰਦੀ ਹੈ। ਲਿਹਾਜ਼ਾ ਚੰਦ ਦਿਨ ਇਲਾਜ ਨਾਲ ਮੁਕੰਮਲ ਸਿਹਤਮੰਦੀ ਇੱਕ ਖਾਮ ਖਿਆਲੀ ਹੈ। ਮੇਰੇ ਭਾਈ, ਤੁਸੀਂ ਵਜ਼ਨ ਨਹੀਂ ਉਠਾਉਣਾ, ਸੀੜੀਆਂ ਨਹੀਂ ਚੜ੍ਹਨੀਆਂ ਅਤੇ ਕਿੱਕ ਨਹੀਂ ਲਗਾਉਣੀ, ਯਾਨੀ ਜਿਹੜੀ ਚੀਜ਼ ਬਿਮਾਰੀ 'ਚ ਇਜ਼ਾਫਾ ਕਰਦੀ ਹੈ ਉਹ ਨਹੀਂ ਕਰਨੀ। ਸੁਰਖ ਗੋਸ਼ਤ ਭਾਵੇਂ ਬੱਕਰੇ ਦਾ ਹੋਵੇ ਅਤੇ ਭਾਵੇਂ ਗਾਏ ਦਾ, ਤੁਸੀਂ ਬਿਲਕੁਲ ਪਰਹੇਜ਼ ਕਰਨਾ ਹੈ। ਬਾਜ਼ਾਰੀ ਖਾਣੇ ਅਤੇ ਫਰਾਈਡ ਅਸ਼ੀਆ ਵੀ ਮੁਜ਼ਿਰ ਨੇ। ਗੋਡਿਆਂ 'ਤੇ ਰੋਗਨੇ ਅਲਸੀ ਜਾਂ ਰੋਗਨੇ ਤਿਲ ਦੀ ਮਾਲਿਸ਼ ਕਰਨਾ ਬਿਹਤਰ ਹੈ। ਵਾਕ ਓਨੀ ਕਰਨੀ ਹੈ ਜਿੰਨੀ ਗੋਡਿਆਂ ਨੂੰ ਤਕਲੀਫ ਨਾ ਦੇਵੇ। ਮੇਰੇ ਭਾਈ, ਮੈਂ ਤੁਹਾਡੇ ਲਈ ਦਵਾਈ ਪਾਰਸਲ ਕਰਾਈ ਹੈ, ਤੁਸੀਂ 15 ਦਿਨ ਦਵਾਈ ਇਸਤੇਮਾਲ ਕਰਕੇ ਮੈਨੂੰ ਆਪਣੀ ਕੈਫੀਅਤ ਤੋਂ ਆਗਾਹ ਕਰਨਾ ਹੈ ਤਾਂ ਕਿ ਮੈਂ ਆਇੰਦਾ ਦਵਾਈ 'ਚ ਮੁਨਾਸਬ ਤਬਦੀਲੀ ਕਰ ਸਕਾਂ। ਤੁਸੀਂ ਅੱਲਾ ਤੇ ਭਰੋਸਾ ਰੱਖੋ, ਇਨਸ਼ਾਅੱਲਾ ਤੁਹਾਨੂੰ ਤੁਹਾਡੀ ਤੋਕਵਾ ਤੋਂ ਜ਼ਿਆਦਾ ਫਾਕਾ ਹੋਵੇਗਾ।
0: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਮੋਹਤਰਮ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣ ਲਈ, ਹੁਣ ਤੁਸੀਂ ਇਸ ਮਸ਼ਵਰੇ ਅਤੇ ਦਵਾਈ 'ਤੇ ਪੂਰੀ ਤਰ੍ਹਾਂ ਅਮਲ ਵੀ ਕਰਨਾ। ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਵਕਤ ਮਹਦੂਦ ਹੈ, ਲਿਹਾਜ਼ਾ ਫੌਰਨ ਹੀ ਅਗਲਾ SMS ਤੁਹਾਡੀ ਨਜ਼ਰ ਕਰਨੀ ਆ ਜਿਹੜਾ ਇਨਾਮ ਇਲਾਈ ਸਾਹਿਬ ਨੇ ਤਹਿਰੀਰ ਕੀਤਾ ਹੈ। ਫਰਮਾਉਂਦੇ ਨੇ, ਜਨਾਬ ਸੁਲੇਮਾਨ ਸਾਹਿਬ, ਮੇਰੀ ਉਮਰ 26 ਸਾਲ ਹੈ, ਮੈਨੂੰ ਇੱਕ ਐਸੀ ਤਕਲੀਫ ਹੋ ਗਈ ਜਿਹਨੇ ਮੇਰੀ ਸਿਹਤ ਬਰਬਾਦ ਕਰ ਦਿੱਤੀ ਹੈ। ਸੁਲੇਮਾਨ ਸਾਹਿਬ, ਤੁਸੀਂ ਮਾਸ਼ਾਅੱਲਾ ਤਜਰਬੇਕਾਰ ਇੱਕ ਪ੍ਰੋਫੈਸਰ ਹੋ, ਤੁਸੀਂ ਤੇ ਬਿਮਾਰੀ ਦੀ ਫੌਰਨ ਹੀ ਤਸ਼ਖੀਸ ਵੀ ਕਰ ਲੈਂਦੇ ਹੋ। ਸੁਲੇਮਾਨ ਸਾਹਿਬ, ਮੈਂ ਇਲਾਜ ਵਾਸਤੇ ਤੁਹਾਨੂੰ ਆਪ ਮਿਲਣਾ ਚਾਹੁੰਦਾ ਤਾਂ ਕਿ ਮੈਂ ਆਪ ਤੁਹਾਨੂੰ ਸਾਰੀ ਪ੍ਰੋਬਲਮ ਦੱਸ ਸਕਾਂ ਅਤੇ ਤੁਸੀਂ ਵੀ ਮੇਰੀ ਹਾਲਤ ਨੂੰ ਆਪ ਵੇਖ ਕੇ ਇਲਾਜ ਕਰ ਸਕੋ। ਸੁਲੇਮਾਨ ਸਾਹਿਬ, ਮੈਨੂੰ ਮੁਲਾਕਾਤ ਦਾ ਵਕਤ ਦਿਓ।
1: ਬੇਟਾ ਜੀ, ਮੈਂ ਰੋਜ਼ਾਨਾ ਸੁਬਹਾ 10 ਵਜੇ ਤੋਂ ਸ਼ਾਮ 7 ਵਜੇ ਤੱਕ ਦਵਾਖਾਨੇ 'ਤੇ ਮੌਜੂਦ ਹੁੰਦਾ, ਤੁਸੀਂ ਕਿਸੇ ਵੀ ਦਿਨ ਦਵਾਖਾਨੇ 'ਤੇ ਆ ਸਕਦੇ ਹੋ, ਮੈਂ ਤੁਹਾਡੀ ਖਿਦਮਤ ਲਈ ਹਾਜ਼ਰ ਹਾਂ।
0: ਸੁਲੇਮਾਨ ਸਾਹਿਬ, ਹਮੇਸ਼ਾ ਈਮੇਲਸ ਵੀ ਬਾਕੀ ਨੇ, SMS ਵੀ ਬਾਕੀ ਨੇ ਅਤੇ ਗੱਲਾਂ ਤਾਂ ਹਮੇਸ਼ਾ ਮੇਰੀਆਂ ਹੁਣ ਬਾਕੀ ਰਹਿ ਹੀ ਜਾਂਦੀਆਂ ਨੇ, ਲੇਕਿਨ ਪ੍ਰੋਗਰਾਮ ਦਾ ਵੇਲਾ ਮੁੱਕ ਗਿਆ। ਸੁਲੇਮਾਨ ਸਾਹਿਬ, ਮੈਂ ਤੁਹਾਡੀ ਆਮਦ ਅਤੇ ਮਾਹਿਰਾਨਾ ਰਾਏ ਦਾ ਸ਼ੁਕਰੀਆ ਅਦਾ ਕਰਨੀ ਹਾਂ।
1: ਸਹਿਮਾ ਜੀ, ਤੁਹਾਡਾ, ਪ੍ਰੋਗਰਾਮ ਦੀ ਸਾਰੀ ਟੀਮ ਦਾ, ਸਾਰੇ ਸੁਣਨ ਵਾਲਿਆਂ ਦਾ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ
0: ਜੀ, ਬੜੀ ਮਿਹਰਬਾਨੀ। ਸੋਹਣੇ ਭੈਣ ਭਰਾਓ, ਆਪਣੀ ਸਿਹਤ ਦਾ ਹਮੇਸ਼ਾ ਖਿਆਲ ਰੱਖੋ। ਜੇ ਰੱਬ ਨਾ ਕਰੇ ਜੇ ਤੁਸੀਂ ਕਿਸੇ ਵੀ ਬਿਮਾਰੀ ਵਿੱਚ ਮੁਬਤਲਾ ਹੋ ਤਾਂ ਪਾਕਿਸਤਾਨ ਦੇ ਮਾਇਆ ਨਾਸ ਤਬੀਬ ਹਰਬਲ ਫਿਜ਼ੀਸ਼ੀਅਨ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਮਿਲੋ, ਜਿਹਦੇ ਲਈ ਸਾਡਾ ਪਤਾ ਅਤੇ ਫੋਨ ਨੰਬਰ ਇਹ ਨੇ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਿਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-27160, ਯਾਨੀ 042-377-27160, ਮੋਬਾਈਲ ਨੰਬਰ ਏ 03004142608, ਯਾਨੀ 03004142608। ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਮੇਰੇ ਮੋਹਤਰਮ ਸੁਣਨ ਵਾਲੇ ਹੋ, ਇਹਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਇਜਾਜ਼ਤ ਦਿਓ। ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਫੇਰ ਮਿਲਾਂਗੇ, ਉਸ ਵੇਲੇ ਤੱਕ ਰੱਬ ਰੱਖਾ।
2: There's music and then there's magic. One above FM 101.

0: सुनते रहिए FM 101 101 101।
1: There's music and then there's magic. One above FM 101.
2: अब वक्त हुआ चाहता है कमर्शियल ब्रेक का।
3: सोनी पैन प्राओ ते मेरे बुजुर्गो, इस उम्मीद दे नाल के साडा ए प्रोग्राम ताडे लई बेहतरीन तिबी रहनुमाई दा सबब बन रहा होवेगा। तुहाडी मेज़बान साइमा ताडी खिदमत विच हाजिर ए ते पुरखलूस सलाम ते बहुत सारियां दुआवां दा गुलदस्ता जिहड़ा ना पेश कर रही है। मोहतरम सुनन वालेओ, ए हकीकत है कि बीमारी इंसान नूं बददिल, परेशान ते उदास कर दिंदी है। लेकिन हर शख्स नूं ए सोचना चाहीदा है कि सेहत दी तरह बीमारी भी एक बदनी कैफियत है जिहड़ी इलाज तो बाद ठीक हो जाती है। लिहाजा रब ना करे जे तुसी भी किसी बीमारी नूं फेस कर रहे हो तो उदास या बददिल ना होवो, बल्कि यकीन रखो कि तुहाडी बीमारी काबले इलाज है ते मुनासिब इलाज दे बाद तुसी इंशाअल्लाह ताला मुकम्मल तौर ते ठीक हो जाओगे। सोने भैन भाओ, साइमा तुहानू मुखलिसाना ते हमशीराना मशवरा दिंदी है कि किसी भी बीमारी की सूरत च बीमारी दे मुकम्मल तशखीस ते मौजू इलाज वास्ते फौरन ही पाकिस्तान दे मारूफ मौलिज हर्बल फिजिशियन प्रोफेसर सुलेमान साहब नाल राबता करो, जिदे लई साडा पता ते फोन नंबर ए वे। सुलेमान दवाखाना रजिस्टर्ड, पुल फ्लाईओवर बिल मुकाबिल मीनारे पाकिस्तान, मेन रावी रोड, लाहौर। फोन नंबर 04237727160, यानी 042-377-2710। मोबाइल नंबर है 03004142।
4: ह्यूमन डेवलपमेंट अराउंड द ग्लोब। Ladies and gentlemen, climate disasters are erasing hard-earned gains, while technological inequalities threaten to carry old divides into a new digital age. A right cannot be realized where the means to realize it are denied. Therefore, a proactive approach is required. In Pakistan, our development pursuits are anchored in a homegrown economic transformation plan built on enhancing exports, embracing digital technologies, taking effective climate action, enhancing energy infrastructure, and ensuring equity and empowerment. The China-Pakistan Economic Corridor complements this agenda. Beyond national efforts, ladies and gentlemen, for realizing the right to development, we should address debt distress. I call it debt trap. Reform the international financial architecture to provide concessional finance, deliver climate adaptation and loss and damage support, and bridge the digital and AI divide. Pakistan also supports the early adoption of the international covenant on the right to development. Excellencies, the true measure of development is not how far the world advances, but whether humanity advances together in a collective mode. Let this anniversary mark the moment when we move from
5: declaration.
6: Thank you, distinguished representative of Pakistan. I now give the floor to the distinguished representative of Qatar.
5: Declaration on right to development ki 40vi salgirah.
3: 03004142608. This sada email address hai suleiman.dawakhana@lhr pakistan@gmail.com. ਜੀ ਮੇਰੇ ਭੈਣ ਭਰਾ, ਪਤਾ ਤੁਹਾਨੂੰ ਮਿਲ ਗਿਆ ਅਤੇ ਹੁਣ ਉਡੀਕਾਂ ਮੁੱਕ ਗਈਆਂ, ਤੁਸੀਂ ਰੇਡੀਓ ਦੇ ਨੇੜੇ ਆ ਜਾਓ ਕਿਉਂਕਿ ਹੁਣ ਮਿਲਨੇ ਆ ਪਾਕਿਸਤਾਨ ਦੇ ਮਸ਼ਹੂਰੋ ਮਾਰੂਫ ਅਤੇ ਮੰਨੇ ਪਰਮੰਨੇ ਤਬੀਬ, ਯੂਨਾਨੀ ਮੈਡੀਕਲ ਕਾਲਜ ਦੇ ਸਾਬਿਕ ਵਾਈਸ ਪ੍ਰਿੰਸੀਪਲ ਅਤੇ ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਚੇਅਰਮੈਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ। ਸੁਲੇਮਾਨ ਸਾਹਿਬ, ਪ੍ਰੋਗਰਾਮ 'ਚ ਤਸ਼ਰੀਫ ਆਵਾਜ ਦਾ ਬਹੁਤ ਬਹੁਤ ਸ਼ੁਕਰੀਆ ਅਤੇ ਵੈਲਕਮ।
7: ਸਹਿਮਾ ਜੀ, ਸ਼ੁਕਰੀਆ ਅਤੇ ਮੈਂ ਤੁਹਾਡਾ ਅਦਾ ਕਰਨਾ ਕਿ ਤੁਸੀਂ ਮੈਨੂੰ ਇਸ ਪ੍ਰੋਗਰਾਮ ਵਿੱਚ ਮਧੂ ਕਰਕੇ ਮੈਨੂੰ ਆਪਣੇ ਭੈਣ ਭਰਾਵਾਂ ਦੀ ਤਿੱਬੀ ਖਿਦਮਤ ਦਾ ਮੌਕਾ ਦਿੰਦੇ ਹੋ। ਤੁਹਾਡੇ ਨਾਲ ਨਾਲ ਮੈਂ ਆਪਣੇ ਭੈਣ ਭਰਾਵਾਂ ਦਾ ਵੀ ਸ਼ੁਕਰ ਅਦਾ ਕਰਨਾ ਕਿ ਉਹ ਮੈਨੂੰ ਆਪਣੀ ਪੁਰਖ ਰੂਸ ਦੁਆਵਾਂ ਵਿੱਚ ਯਾਦ ਰੱਖਦੇ ਨੇ।
3: ਬੇਸ਼ੱਕ ਜੀ, ਬੇਸ਼ੱਕ। ਸੁਲੇਮਾਨ ਸਾਹਿਬ, ਬੇਸ਼ੁਮਾਰ ਨਾ ਮੇਰੇ ਕੋਲ ਈਮੇਲਸ ਔਰ SMS ਪਏ ਹੋਏ ਨੇ ਅਤੇ ਮੈਂ ਚਾਹੁੰਦੀ ਹਾਂ ਵਕਤ ਜ਼ਾਇਆ ਕੀਤੇ ਬਗੈਰ ਇਹ ਸਿਲਸਿਲਾ ਸ਼ੁਰੂ ਕਰ ਲਈਏ, ਕੀ ਕਹਿੰਦੇ ਹੋ?
7: ਜੀ ਜੀ, ਬਿਲਕੁਲ ਬਿਲਕੁਲ।
3: ਲਓ ਜੀ, ਸਭ ਤੋਂ ਪਹਿਲੇ ਮੈਂ ਈਮੇਲ ਪੇਸ਼ ਕਰ ਰਹੀ ਹਾਂ ਜਿਹੜੀ ਗੁਫਰਾਨ ਸਾਹਿਬ ਨੇ ਤਹਿਰੀਰ ਕੀਤੀ ਹੈ। ਫਰਮਾਉਂਦੇ ਨੇ ਕਿ ਮੋਹਤਰਮ ਸੁਲੇਮਾਨ ਸਾਹਿਬ, ਮੇਰੀ ਉਮਰ 28 ਸਾਲ ਹੈ, ਮੈਨੂੰ ਗੋਡਿਆਂ ਅਤੇ ਕਮਰ 'ਚ ਬਹੁਤ ਦਰਦ ਹੁੰਦਾ, ਮੈਂ ਬਹੁਤ ਅੱਛੀ ਖੁਰਾਕ ਖਾਂਦਾ ਵਾਂ ਲੇਕਿਨ ਬਦਨ 'ਚ ਕਮਜ਼ੋਰੀ ਬਹੁਤ ਜ਼ਿਆਦਾ ਹੋ ਗਈ ਹੈ। ਬਾਜ਼ ਵਾਰੀ ਤਾਂ ਇੰਨੀ ਕਮਜ਼ੋਰੀ ਹੋ ਜਾਂਦੀ ਹੈ ਕਿ ਮੈਂ ਜ਼ਿਆਦਾ ਦੇਰ ਬੈਠ ਵੀ ਨਹੀਂ ਸਕਦਾ, ਲਿਹਾਜ਼ਾ ਲੇਟ ਕੇ ਆਰਾਮ ਕਰਨਾ ਪੈਂਦਾ ਹੈ। ਸੁਲੇਮਾਨ ਸਾਹਿਬ, ਮੈਂ ਸਾਰੀ ਤਫਸੀਲ ਲੈਦਾ ਵੀ ਲਿਖੀ ਹੈ, ਤੁਸੀਂ ਮੇਰੇ ਕੇਸ ਦੀ ਹਿਸਟਰੀ ਚੰਗੀ ਤਰ੍ਹਾਂ ਦੇਖ ਲਓ ਅਤੇ ਮੇਰੇ ਲਈ ਕੋਈ ਦਵਾਈ ਪਾਰਸਲ ਕਰ ਦਿਓ।
7: ਬੇਟਾ ਜੀ, ਤੁਸੀਂ ਅਲੈਦਾ ਕੇਸ ਤੁਸੀਂ ਨਾ ਵੀ ਲਿਖਦੇ ਅਤੇ ਮੈਂ ਸਮਝ ਗਿਆ ਸਾਂ ਕਿ ਤੁਹਾਨੂੰ ਇਸ ਤੋਂ ਪਹਿਲਾਂ ਕਿਹੜੀ ਖਤਰਨਾਕ ਬਿਮਾਰੀ ਹੋਈ ਸੀ। ਬੇਟਾ ਜੀ, ਤੁਸੀਂ ਜਿਹੜੀ ਬਿਮਾਰੀ ਦਾ ਸ਼ਿਕਾਰ ਰਹੇ ਹੋ ਉਹ ਬਹੁਤ ਹੀ ਹੋਲਨਾਕ ਬਿਮਾਰੀ ਹੈ, ਜਿਹਦੇ ਮਨਫੀ ਅਸਰਾਂ ਦੇ ਬਾਇਸ ਪੂਰੇ ਜਿਸਮ ਦਾ ਨਿਜ਼ਾਮ ਅਤੇ ਹਰ ਇੱਕ ਉਜ਼ੂ ਮੁਤਾਸਰ ਹੁੰਦਾ ਹੈ, ਜਿਹਦਾ ਅਮਲੀ ਸਬੂਤ ਤੁਹਾਡੇ ਜੋੜਾਂ ਦਾ ਦਰਦ ਹੈ। ਹਾਲਾਂਕਿ ਤੁਹਾਡੀ ਉਮਰ ਵਿੱਚ ਅਮੂਮਨ ਜੋੜਾਂ ਦਾ ਦਰਦ ਨਹੀਂ ਹੁੰਦਾ, ਬਹਰਹਾਲ ਮੇਰਾ ਖਿਆਲ ਹੈ ਕਿ ਤੁਸੀਂ ਆਪਣੀ ਬਿਮਾਰੀ ਦਾ ਮੁਕੰਮਲ ਇਲਾਜ ਨਹੀਂ ਕਰਵਾਇਆ, ਜਿਹਦੀ ਵਜ੍ਹਾ ਨਾਲ ਇੰਨੀ ਪੇਚੀਦਗੀ ਜ਼ਿਆਦਾ ਹੋ ਗਈ ਹੈ।
3: ਜੀ ਜੀ,
7: ਲਿਹਾਜ਼ਾ ਤੁਸੀਂ ਇਲਾਜ 'ਚ ਗਫਲਤ ਬਿਲਕੁਲ ਨਹੀਂ ਕਰਨੀ ਅਤੇ ਤੁਹਾਡੇ ਲਈ ਦਵਾਈ ਪਾਰਸਲ ਕਰਾਈਏ ਜਿਹੜੀ ਬਦਨ ਵਿੱਚ ਮੌਜੂਦ ਜ਼ਹਿਰੀਲੇ ਮਾਦਿਆਂ ਨੂੰ ਖਾਰਜ ਕਰੇਗੀ ਅਤੇ ਅਜ਼ਾਇਬ ਬਦਨੀ ਨੂੰ ਗੁਜ਼ਿਸ਼ਤਾ ਬਿਮਾਰੀ ਦੇ ਜ਼ਰਰ ਤੋਂ ਮਹਿਫੂਜ਼ ਕਰਕੇ ਅਸਾਬੀ ਅਤੇ ਉਜ਼ਲਾਤੀ ਨਿਜ਼ਾਮ ਨੂੰ ਕੁਵਤ ਦੇਵੇਗੀ। ਯੂਰਿਕ ਐਸਿਡ ਅਤੇ ਦੂਜੇ ਫਾਸਦ ਮਾਦੇ ਖਾਰਜ ਹੋਣਗੇ, ਇਨਸ਼ਾਅੱਲਾ ਤੁਹਾਨੂੰ ਚੰਦ ਹਫ਼ਤੇ ਦੇ ਇਲਾਜ ਤੋਂ ਮੁਕੰਮਲ ਆਰਾਮ ਆ ਜਾਏਗਾ,
3: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਭਾਈ ਜੀ, ਤੁਸੀਂ ਆਪਣੀ ਈਮੇਲ ਦਾ ਜਵਾਬ ਸੁਣਿਆ, ਹੁਣ ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੇ ਮਸ਼ਵਰੇ 'ਤੇ ਜ਼ਰੂਰ ਅਮਲ ਕਰਨਾ। ਸੁਲੇਮਾਨ ਸਾਹਿਬ, ਮੈਂ ਤਾਂ ਇਸ ਨਤੀਜੇ 'ਤੇ ਪਹੁੰਚੀ ਹਾਂ ਕਿ ਜੇ ਵਕਤ 'ਤੇ ਇਲਾਜ ਕਰਵਾਇਆ ਜਾਏ
7: ਜੀ ਜੀ
3: ਅਤੇ ਇਨਾਮ 'ਚ ਸਿਹਤਮੰਦੀ ਮਿਲਦੀ ਹੈ, ਅਤੇ ਜੇ ਇਲਾਜ 'ਚ ਗਫਲਤ ਕੀਤੀ ਜਾਏ ਤੇ ਜੁਰਮਾਨੇ ਵਿੱਚ ਬਿਮਾਰੀ ਦੀ ਪੇਚੀਦਗੀ ਮਿਲਦੀ ਹੈ।
7: ਵਾਹ ਸਹਿਮਾ ਜੀ ਵਾਹ, ਤੁਸੀਂ ਤੇ ਕਮਾਲ ਹੀ ਕਰ ਦਿੱਤਾ ਹੈ,
3: ਕਿਆ
7: ਮੁਸ਼ਾਹਦਾ ਹੈ, ਵਾਹ।
3: ਬਹੁਤ ਸ਼ੁਕਰੀਆ ਜੀ, ਬੜੀ ਮਿਹਰਬਾਨੀ ਸੁਲੇਮਾਨ ਸਾਹਿਬ। ਸੁਲੇਮਾਨ ਸਾਹਿਬ, ਅਗਲਾ SMS ਸਾਨੂੰ ਲਿਖਿਆ ਹੈ, ਲਿਖਣ ਵਾਲੇ ਨੇ ਸ਼ਹਿਜ਼ਾਦ ਖੁਰਮ ਸਾਹਿਬ, ਫਰਮਾਉਂਦੇ ਨੇ ਕਿ ਇਹਨਾਂ ਦਾ ਮਸਲਾ ਇਨਫਰਟੈਲਿਟੀ ਹੈ। ਲਿਖਦੇ ਨੇ ਕਿ ਜਨਾਬੀ ਆਲੀ, ਮੈਂ ਇਨਫਰਟੈਲਿਟੀ ਦੇ ਹਵਾਲੇ ਨਾਲ ਤੁਹਾਡੇ ਮਸ਼ਵਰੇ ਦਾ ਮੁੰਤਜ਼ਰ ਹਾਂ, ਮੈਂ ਇਸ ਬਾਰੇ ਸਾਰੀ ਹਿਸਟਰੀ ਤਹਿਰੀਰ ਕੀਤੀ ਹੈ, ਤੁਸੀਂ ਇਹਦੀ ਰੋਸ਼ਨੀ ਵਿੱਚ ਮੈਨੂੰ ਮਸ਼ਵਰਾ ਦਿਓ ਕਿ ਇਹ ਕੇਸ ਕਾਬਲੇ ਇਲਾਜ ਹੈ ਵੀ ਕਿ ਨਹੀਂ।
7: ਸ਼ਹਿਜ਼ਾਦ ਭਾਈ, ਮੈਂ ਤੁਹਾਡੀ ਕੱਲੀ ਰਿਪੋਰਟ ਤੇ ਕੇਸ ਹਿਸਟਰੀ ਮੁਲਾਜ਼ਾ ਕੀਤੀ ਹੈ। ਮੇਰੇ ਭਾਈ, ਮੈਂ ਤੁਹਾਨੂੰ ਯਕੀਨ ਦਵਾਨਾ ਕਿ ਇਹ ਬਿਮਾਰੀ ਮੁਕੰਮਲ ਤੌਰ ਤੇ ਕਾਬਲੇ ਇਲਾਜ ਹੈ।
3: ਬਿਲਕੁਲ,
7: ਲਿਹਾਜ਼ਾ ਤੁਸੀਂ ਹੁਣ ਰੱਬ ਤੇ ਯਕੀਨ ਰੱਖੋ ਕਿ ਚੰਦ ਹਫ਼ਤੇ ਇਲਾਜ ਤੋਂ ਬਾਅਦ ਬਿਮਾਰੀ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਵੇਗੀ ਤੇ ਸੋਹਣਾ ਰੱਬ ਤੁਹਾਡੀ ਮੁਰਾਦਾਂ ਨੂੰ ਵੀ ਜ਼ਰੂਰ ਪੂਰਾ ਫਰਮਾਏਗਾ,
3: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ। ਮੋਹਤਰਮ, ਤੁਸੀਂ SMS ਕੀਤੀ ਸੀ, ਉਹਦਾ ਜਵਾਬ ਸੁਣਿਆ ਅਤੇ ਸੁਲੇਮਾਨ ਸਾਹਿਬ ਨੇ ਤੁਹਾਨੂੰ ਬੜੇ ਹੀ ਤਫਸੀਲ ਨਾਲ ਉਹਦਾ ਮਸ਼ਵਰਾ ਦਿੱਤਾ ਹੈ, ਔਰ ਮੈਂ ਤੁਹਾਨੂੰ ਇਹੀ ਕਹਾਂਗੀ ਕਿ ਜਿਹੜਾ ਸੁਲੇਮਾਨ ਸਾਹਿਬ ਨੇ ਮਸ਼ਵਰਾ ਦਿੱਤਾ ਇਹਦੇ 'ਤੇ ਅਮਲ ਕਰੋ ਅਤੇ ਆਪਣਾ ਇਲਾਜ ਕਰਾਓ। ਬਰ ਵਕਤ ਇਲਾਜ ਨਾ ਕਰਵਾਉਣਾ ਬਿਮਾਰੀ ਨੂੰ ਪੇਚੀਦਾ ਕਰਨ ਦੇ ਮੁਦਰਾਤੀ ਫੇ, ਲਿਹਾਜ਼ਾ ਬਿਮਾਰੀ ਦੀ ਮੁਕੰਮਲ ਤਸ਼ਖੀਸ ਅਤੇ ਕਾਮਯਾਬ ਇਲਾਜ ਵਾਸਤੇ ਪਾਕਿਸਤਾਨ ਦੇ ਮਾਇਨਾਸ ਹਰਬਲ ਫਿਜ਼ੀਸ਼ੀਅਨ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਜ਼ਾਤੀ ਤੌਰ 'ਤੇ ਮਿਲੋ, ਜਿਹਦੇ ਲਈ ਸਾਡਾ ਪਤਾ ਅਤੇ ਫੋਨ ਨੰਬਰ ਇਹ ਨੇ।
8: ਸੁਲੇਮਾਨ, ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710, ਮੋਬਾਈਲ ਨੰਬਰ ਏ 03004142608, ਯਾਨੀ 03004142608, ਅਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com।
3: ਜੀ ਭੈਣ ਭਰਾ, ਤੁਸੀਂ ਨੋਟ ਫਰਮਾਇਆ ਅਤੇ ਹੁਣ ਪੇਸ਼ ਨੇ ਤੁਹਾਡੀਆਂ ਬਾਕੀ ਈਮੇਲਸ ਅਤੇ SMS। ਸੁਲੇਮਾਨ ਸਾਹਿਬ
7: ਜੀ ਜੀ,
3: ਅੱਧੀ ਛੁੱਟੀ 'ਤੇ ਗਈ ਜੇ ਮੁੱਕ ਅਤੇ ਤੁਸੀਂ ਕੁਛ ਵੀ ਨਹੀਂ ਖਾਧਾ ਪੀਤਾ, ਨਾ ਮੇਰੇ ਵਾਸਤੇ ਲਿਖਵਾਇਆ, ਕੀ ਹੋਇਆ?
7: ਬਸ ਆ ਜਾਏ ਜੀ, ਗੁਜ਼ਾਰਾ ਕਰੋ।
3: gmail.com ਜੀ ਭੈਣ ਭਰਾ ਤੁਸੀਂ ਨੋਟ ਫਰਮਾਇਆ ਤੇ ਹੁਣ ਪੇਸ਼ ਨੇ ਤੁਹਾਡੀਆਂ ਬਾਕੀ ਈਮੇਲ ਤੇ SMS ਸੁਲੇਮਾਨ ਸਾਹਿਬ
7: ਜੀ ਜੀ
3: ਅੱਧੀ ਛੁੱਟੀ ਤੇ ਗਈ ਜੇ ਮੁੱਕ ਤੇ ਤੁਸੀਂ ਕੁਛ ਵੀ ਨਹੀਂ ਖਾਧਾ ਪੀਤਾ

0: ਦੇ ਨਾਲ ਇਹ ਪ੍ਰੋਬਲਮ ਬਿਲਕੁਲ ਠੀਕ ਹੋ ਜਾਏ।
1: ਮੇਰੀ ਭੈਣ, ਮੇਰੀ ਗੱਲ ਯਾਦ ਰੱਖਣਾ ਕਿ ਕਾਸਮੈਟਿਕ ਜਾਂ ਦੂਸਰੀ ਕੈਮੀਕਲ ਵਾਲੀ ਚੀਜ਼ਾਂ ਦੇ ਇਸਤੇਮਾਲ ਨਾਲ ਸਕਿਨ ਮਜ਼ੀਦ ਖਰਾਬ ਹੋ ਜਾਂਦੀ ਹੈ। ਲਿਹਾਜ਼ਾ ਇਹੋ ਜਿਹੀ ਚੀਜ਼ਾਂ ਤੋਂ ਪਰਹੇਜ਼ ਕਰੋ। ਤੇਜ਼ ਮਿਰਚ ਮਸਾਲੇ, ਬਾਜ਼ਾਰੀ ਖਾਣੇ, ਬਿਲਖਸੂਸ ਫਾਸਟ ਫੂਡ ਅਤੇ ਖੱਟੀ ਚੀਜ਼ਾਂ ਤੋਂ ਮੁਕੰਮਲ ਪਰਹੇਜ਼ ਕਰੋ।
0: ਬਿਲਕੁਲ।
1: ਸਬਜ਼ੀਆਂ ਅਤੇ ਫਲ ਜ਼ਿਆਦਾ ਖਾਓ। ਗੋਸ਼ਤ, ਮੱਛਲੀ, ਮੁਰਗੀ, ਅੰਡਾ, ਸਿਰੀ ਪੈ ਵੀ ਮੁਜ਼ਰ ਨੇ
0: ਜੀ। ਬਿਲਕੁਲ।
1: ਮੈਂ ਤੁਹਾਡੀ ਬੇਟੀ ਵਾਸਤੇ ਜਿਹੜੀ ਦਵਾਈ ਤਰਤੀਬ ਦਿੱਤੀ ਹੈ ਉਹਦੀ ਖਾਸ ਅਸੀਰ ਬਲੱਡ ਵਿੱਚ ਸ਼ਾਮਿਲ ਫਾਸਦ ਮਾਦਿਆਂ ਨੂੰ ਖਾਰਜ ਕਰੇਗੀ, ਜਿਹਦੇ ਬਾਅਦ ਵਕੀਲ ਮੁਹਾਸੇ ਅਤੇ ਦਾਗ ਧੱਬੇ ਆਪ ਸਾਫ਼ ਹੋ ਜਾਣਗੇ।
0: ਬਿਲਕੁਲ।
1: ਮੇਰੀ ਭੈਣ, ਬੇਟੀ ਨੂੰ ਬਾਕਾਇਦਗੀ ਨਾਲ ਦਵਾਈ ਇਸਤੇਮਾਲ ਕਰਾਓ ਅਤੇ ਪਰਹੇਜ਼ ਪਾਬੰਦੀ ਨਾਲ ਕਰੋ। ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਇਹ ਪ੍ਰੋਬਲਮ ਬਿਲਕੁਲ ਠੀਕ ਹੋ ਜਾਏਗੀ ਅਤੇ ਇਨਸ਼ਾਅੱਲਾ ਸਕਿਨ ਬਿਲਕੁਲ ਸਾਫ਼ ਅਤੇ ਸ਼ਫਾਫ ਨਜ਼ਰ ਆਏਗੀ
0: ਇਨਸ਼ਾਅੱਲਾ ਤਾਲਾ ਜੀ। ਕਿਉਂ ਨਹੀਂ ਭੈਣ ਜੀ, ਸਾਇਮਾ ਤੁਹਾਨੂੰ ਯਕੀਨ ਦਵਾਉਂਦੀ ਏ ਕਿ ਤੁਹਾਡੀ ਬੇਟੀ ਦਾ ਇਹ ਮਸਲਾ ਤੇ ਚੁਟਕੀ ਵਜਾਉਂਦਿਆਂ ਹੀ ਠੀਕ ਹੋ ਜਾਏਗਾ ਇਨਸ਼ਾਅੱਲਾ ਤਾਲਾ ਜੀ। ਸੁਲੇਮਾਨ ਸਾਹਿਬ, ਸਾਡੇ ਕੋਲ ਈਮੇਲ ਆਈ ਹੈ ਜਿਹੜੀ ਸ਼ਾਹਿਦ ਮਕਸੂਦ ਸਾਹਿਬ ਨੇ ਤਹਿਰੀਰ ਕੀਤੀ ਹੈ। ਲਿਖਦੇ ਨੇ ਕਿ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ, ਮੇਰੀ ਉਮਰ 50 ਸਾਲ ਦੇ ਕਰੀਬ ਏ। ਮਸਲਾ ਇਹ ਵੇ ਕਿ ਮੈਨੂੰ ਪਾਇਲਸ ਦੀ ਪ੍ਰੋਬਲਮ ਏ। ਮੈਂ ਪਿਛਲੇ ਸਾਲ ਆਪਰੇਸ਼ਨ ਵੀ ਕਰਾਇਆ ਸੀ
1: ਜੀ,
0: ਲੇਕਿਨ ਫੇਰ ਤਕਲੀਫ ਹੋ ਗਈ। ਸੁਲੇਮਾਨ ਸਾਹਿਬ, ਮੈਂ ਦੂਜੀ ਵਾਰੀ ਆਪਰੇਸ਼ਨ ਨਹੀਂ ਕਰਾਉਣਾ ਚਾਹੁੰਦਾ, ਇਸ ਲਈ ਤੁਹਾਨੂੰ ਈਮੇਲ ਤਹਿਰੀਰ ਕੀਤੀ ਹੈ ਕਿ ਅਗਰ ਇਸ ਬਿਮਾਰੀ ਦਾ ਇਲਾਜ ਮੁਮਕਿਨ ਹੈ ਤੇ ਮੈਨੂੰ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰ ਦਿਓ।
1: ਸ਼ਾਹਿਦ ਭਾਈ, ਤਿੱਬੇ ਯੂਨਾਨੀ ਇੱਕ ਐਸਾ ਵਾਹਿਦ ਤਰੀਕਾ ਇਲਾਜ ਹੈ ਜਿਹੜਾ ਆਪਰੇਸ਼ਨ ਦੇ ਬਗੈਰ ਪਾਇਲਸ ਦਾ ਮੁਕੰਮਲ ਤੇ ਮੁਸਤਕਿਲ ਇਲਾਜ ਪੇਸ਼ ਕਰਦਾ ਹੈ। ਅਗਰ ਤੁਸੀਂ ਇਸ ਤੋਂ ਪਹਿਲਾਂ ਹੀ ਐਸੇ ਇਲਾਜ ਵੱਲ ਤਵੱਜੋ ਕਰਦੇ ਤਾਂ ਤੁਹਾਨੂੰ ਪਹਿਲੀ ਵਾਰੀ ਆਪਰੇਸ਼ਨ ਦੀ ਜ਼ਰੂਰਤ ਨਾ ਪੈਂਦੀ। ਬਹਰਹਾਲ ਤੁਸੀਂ ਫਿਕਰ ਨਾ ਕਰੋ, ਇਨਸ਼ਾਅੱਲਾ ਤੁਹਾਡੀ ਇਹ ਪ੍ਰੋਬਲਮ ਬਿਲਕੁਲ ਠੀਕ ਹੋ ਜਾਏਗੀ। ਮੇਰੇ ਮੁਹਤਰਮ ਭਾਈ, ਤੁਸੀਂ ਮਿਰਚ ਮਸਾਲੇ, ਵੱਡਾ ਗੋਸ਼ਤ, ਬਾਜ਼ਾਰੀ ਖਾਣੇ, ਨਾਨ ਅਤੇ ਦੂਜੀ ਚਟਪਟੀ ਗਜ਼ਾਵਾਂ ਤੋਂ ਮੁਕੰਮਲ ਪਰਹੇਜ਼ ਕਰਨਾ ਹੈ। ਸਬਜ਼ੀਆਂ ਜ਼ਿਆਦਾ ਖਾਓ ਤਾਂ ਕਿ ਫਾਈਬਰ ਵਾਲੀ ਗਜ਼ਾ ਨਾਲ ਅੰਤੜੀਆਂ ਸਾਫ਼ ਹੁੰਦੀਆਂ ਰਹਿਣ ਅਤੇ ਕਬਜ਼ ਤੋਂ ਵੀ ਨਜਾਤ ਮਿਲੇ। ਮੈਂ ਤੁਹਾਡੇ ਲਈ ਇੱਕ ਬਹੁਤ ਹੀ ਅਜ਼ਮੁੱਦਾ ਦਵਾਈ ਤਰਤੀਬ ਦਿੱਤੀ ਹੈ ਜਿਹੜੀ ਅੰਦਰੂਨੀ ਵਰਮ ਅਤੇ ਆਂਤ ਦੇ ਜ਼ਖਮ ਅਤੇ ਮੌਕਿਆਂ ਨੂੰ ਜੜ੍ਹਾਂ ਤੋਂ ਖਤਮ ਕਰੇਗੀ।
0: ਬਿਲਕੁਲ ਬਿਲਕੁਲ।
1: ਜਿਹਦੇ ਬਾਅਦ ਮੌਕੇ ਆਪਣੇ ਆਪ ਖੁਸ਼ਕ ਹੋ ਕੇ ਝੜ ਜਾਣਗੇ ਅਤੇ ਤੁਹਾਡੀ ਤਕਲੀਫ ਇਨਸ਼ਾਅੱਲਾ ਮੁਕੰਮਲ ਅਤੇ ਮੁਸਤਕਿਲ ਤੌਰ 'ਤੇ ਠੀਕ ਹੋ ਜਾਏਗੀ
0: ਇਨਸ਼ਾਅੱਲਾ ਤਾਲਾ ਜੀ। ਕਿਉਂ ਨਹੀਂ ਮੋਹਤਰਮ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣੀ, ਹੁਣ ਤੁਸੀਂ ਇਸ ਮਸ਼ਵਰੇ 'ਤੇ ਅਮਲ ਵੀ ਕਰਨਾ ਹੈ ਤਾਂ ਕਿ ਤੁਸੀਂ ਸਰਜਰੀ ਤੋਂ ਬਚ ਜਾਓ। ਸੁਲੇਮਾਨ ਸਾਹਿਬ, ਜੜੀ ਬੂਟੀਆਂ ਦਾ ਹੀ ਕਮਾਲ ਹੈ, ਬਲਕਿ ਮੈਂ ਤਾਂ ਕਹਾਂਗੀ ਕਿ ਮੌਜਾ ਹੈ ਕਿ ਜਿਹੜੀ ਬਿਮਾਰੀ ਆਪਰੇਸ਼ਨ ਮੰਗਦੀ ਹੈ ਉਹਦਾ ਇਲਾਜ ਆਪਰੇਸ਼ਨ ਤੋਂ ਬਗੈਰ ਮੁਮਕਿਨ ਹੋ ਜਾਂਦਾ।
1: ਸਹਿਮਾ ਜੀ, ਇਹ ਜੜੀ ਬੂਟੀਆਂ ਦਾ ਇਲਾਜ ਕੋਈ ਮਾਮੂਲੀ ਇਲਾਜ ਨਹੀਂ,
0: ਅੱਛਾ,
1: ਬਲਕਿ ਇਹ ਖੁਦਾ ਵੱਲੋਂ ਨਾਜ਼ਲ ਕੀਤਾ ਗਿਆ ਇਲਾਜ ਹੈ ਜਿਹਨੂੰ ਪੈਗੰਬਰੀ ਇਲਾਜ ਵੀ ਕਿਹਾ ਜਾਂਦਾ ਹੈ। ਇਹ ਇਲਾਜ ਇਨਸਾਨ ਦੇ ਦੁਨੀਆਂ ਵਿੱਚ ਆਉਣ ਤੋਂ ਪਹਿਲਾਂ ਹੀ ਨਾਜ਼ਲ ਕੀਤਾ ਗਿਆ ਸੀ, ਲਿਹਾਜ਼ਾ ਅਸੀਂ ਇਹ ਗੁਮਾਨ ਨਹੀਂ ਕਰ ਸਕਦੇ ਕਿ ਇਹ ਇਲਾਜ ਮੌਸਰ ਨਹੀਂ ਹੈ।
0: ਬੇਸ਼ੱਕ ਬੇਸ਼ੱਕ, ਦੂਜੇ ਲਫ਼ਜ਼ਾਂ 'ਚ ਇਹ ਕਹਿ ਸਕਦੇ ਹਾਂ ਕਿ ਇਹ ਇਲਾਜ ਸਰਜਰੀ ਤੋਂ ਬਚਾਉਂਦਾ ਹੈ, ਬਿਮਾਰੀ ਨੂੰ ਨਸਾਉਂਦਾ ਹੈ। ਸੁਲੇਮਾਨ ਸਾਹਿਬ, ਪ੍ਰੋਗਰਾਮ ਦੀ ਅਗਲੀ ਈਮੇਲ ਹਾਜ਼ਰ ਹੈ ਜਿਹੜੀ ਵਸੀਮ ਅਰਸ਼ਦ ਸਾਹਿਬ ਨੇ ਤਹਿਰੀਰ ਕੀਤੀ ਹੈ।
1: ਜੀ ਜੀ।
0: ਫਰਮਾਉਂਦੇ ਨੇ ਕਿ ਜਨਾਬੇ ਆਲੀ, ਮੈਨੂੰ 1 ਸਾਲ ਤੋਂ ਮਿਗਰੇਨ ਦੀ ਦਰਦ ਦਾ ਪ੍ਰੋਬਲਮ ਹੈ। ਮੈਂ ਬੜਾ ਇਲਾਜ ਕਰਵਾਇਆ ਲੇਕਿਨ ਮੁਕੰਮਲ ਆਰਾਮ ਨਹੀਂ ਹੁੰਦਾ, ਲਿਹਾਜ਼ਾ ਹੁਣ ਫੈਸਲਾ ਕੀਤਾ ਹੈ ਕਿ ਮੈਂ ਦੇਸੀ ਇਲਾਜ ਵੀ ਅਜ਼ਮਾਵਾਂ। ਸੁਲੇਮਾਨ ਸਾਹਿਬ, ਅਗਰ ਕੋਈ ਮੌਸਰ ਇਲਾਜ ਹੈ ਤੇ ਮੇਰੇ ਲਈ ਕੋਈ ਦਵਾਈ ਪਾਰਸਲ ਕਰ ਦਿਓ।
1: ਵਸੀਮ ਭਾਈ, ਇਹ ਕਹਿਣਾ ਬੇਜਾਨਾ ਹੋਵੇਗਾ ਕਿ ਮੈਗਰੀਨ ਦਾ ਕਾਮਯਾਬ ਤੇ ਮੌਸਰ ਇਲਾਜ ਹੀ ਜੜੀ ਬੂਟੀਆਂ ਨਾਲ ਮੁਮਕਿਨ ਹੈ।
0: ਹਾਂਜੀ।
1: ਇਹਦੇ ਬਰਕਸ ਦੂਸਰੇ ਹਰ ਇਲਾਜ 'ਚ ਦਰਦ ਨੂੰ ਵਕਤੀ ਤੌਰ ਦੇ ਉੱਤੇ ਰੋਕਣ ਵਾਸਤੇ ਦਵਾ ਦਿੱਤੀ ਜਾਂਦੀ ਹੈ, ਜਿਹਦੇ ਬਾਅਦ ਮਰੀਜ਼ ਦਰਦ ਕੁਛ ਦਵਾਈਆਂ ਦਾ ਆਦੀ ਹੋ ਜਾਂਦਾ ਹੈ।
0: ਹਾਂਜੀ ਹਾਂਜੀ।
1: ਮੇਰੇ ਭਾਈ, ਤੁਸੀਂ ਫਿਕਰ ਨਾ ਕਰੋ, ਮੈਂ ਤੁਹਾਡੇ ਲਈ ਜਿਹੜੀ ਦਵਾਈ ਤਰਤੀਬ ਦਿੱਤੀ ਹੈ ਉਹ ਮਰਜ਼ ਦੀ ਬੁਨਿਆਦੀ ਵਜ੍ਹਾ ਯਾਨੀ ਦਿਮਾਗ ਦੀ ਖਾਰੀ ਰਤੂਬਤ ਨੂੰ ਮੁਕੰਮਲ ਤੌਰ 'ਤੇ ਖਾਰਜ ਕਰੇਗੀ, ਜਿਹਦੇ ਬਾਅਦ ਮੈਗਰੀਨ ਯਾਨੀ ਦਰਦ ਸ਼ਕੀਕਾ ਜਾਂ ਅੱਧੇ ਸਿਰ ਦਾ ਦਰਦ ਪੂਰੀ ਤਰ੍ਹਾਂ ਠੀਕ ਹੋ ਜਾਏਗਾ। ਤੁਸੀਂ ਬਾਕਾਇਦਗੀ ਨਾਲ ਦਵਾਈ ਇਸਤੇਮਾਲ ਕਰਨੀ ਹੈ। ਬੈਂਗਣ, ਦਾਲ ਮਸੂਰ, ਦਾਲ ਮਾਸ਼, ਮਟਰ, ਗੋਭੀ ਅਤੇ ਖੱਟੀ ਚੀਜ਼ਾਂ ਤੋਂ ਪਰਹੇਜ਼ ਕਰਨਾ ਅਤੇ ਰੋਜ਼ਾਨਾ 40 ਜਾਂ 45 ਮਿੰਟ ਦੀ ਵਾਕ ਤੁਹਾਡੇ ਲਈ ਬਹੁਤ ਜ਼ਰੂਰੀ ਹੈ। ਸੁਣੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਹਾਡੀ ਇਹ ਤਕਲੀਫ ਇਨਸ਼ਾਅੱਲਾ ਬਿਲਕੁਲ ਠੀਕ ਹੋ ਜਾਏਗੀ
0: ਇਨਸ਼ਾਅੱਲਾ ਤਾਲਾ ਜੀ। ਕਿਉਂ ਨਹੀਂ ਜੀ ਮੋਹਤਰਮ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦਾ ਮਸ਼ਵਰਾ ਸੁਣ ਲਿਆ ਤੇ ਹੁਣ ਇਸ ਮਸ਼ਵਰੇ ਤੇ ਅਮਲ ਕਰਨਾ, ਅੱਲਾ ਕਰਮ ਕਰੇਗਾ। ਸੁਲੇਮਾਨ ਸਾਹਿਬ, ਪ੍ਰੋਗਰਾਮ ਦਾ ਵੇਲਾ ਮੁਕਦਾ ਜਾ ਰਿਹਾ, ਲਿਆ ਤਾਂ ਮੈਂ ਪ੍ਰੋਗਰਾਮ ਦੀ ਅਗਲੀ ਮੇਲ ਪੇਸ਼ ਕਰ ਰਹੀ ਹਾਂ ਜਿਹੜੀ ਮੁਨੱਵਰ ਸਦੀਕੀ ਸਾਹਿਬ ਨੇ ਤਹਿਰੀਰ ਕੀਤੀ ਹੈ।
1: ਜੀ ਜੀ।
0: ਲਿਖਦੇ ਨੇ ਕਿ ਜਨਾਬ ਸੁਲੇਮਾਨ ਸਾਹਿਬ, ਮੇਰੀ ਵਾਲਦਾ ਸਾਹਿਬਾ ਦੀ ਉਮਰ 56 ਸਾਲ ਹੈ। ਉਹਨਾਂ ਨੂੰ 7 ਸਾਲ ਤੋਂ ਸ਼ੂਗਰ ਦੀ ਬਿਮਾਰੀ ਹੈ ਜਿਹਦਾ ਬਹੁਤ ਇਲਾਜ ਕਰਵਾਇਆ ਜਿਹਦੇ ਨਾਲ ਸ਼ੂਗਰ ਕਾਫੀ ਕੰਟਰੋਲ ਰਹਿੰਦੀ ਹੈ। ਹੁਣ ਮਸਲਾ ਇਹ ਵੇ ਕਿ ਉਹਨਾਂ ਨੂੰ ਜਿਸਮਾਨੀ ਕਮਜ਼ੋਰੀ ਬਹੁਤ ਜ਼ਿਆਦਾ ਹੋ ਗਈ ਹੈ ਅਤੇ ਭੁੱਖ ਬਿਲਕੁਲ ਨਹੀਂ ਲੱਗਦੀ, ਹਰ ਵੇਲੇ ਜਿਸਮ 'ਚ ਦਰਦਾਂ ਮਹਿਸੂਸ ਹੁੰਦੀਆਂ ਨੇ। ਅਸੀਂ ਬਹੁਤ ਪਰੇਸ਼ਾਨ ਹਾਂ, ਬਰਾਏ ਮਿਹਰਬਾਨੀ ਕੋਈ ਚੰਗੀ ਜਿਹੀ ਦਵਾਈ ਪਾਰਸਲ ਕਰਾ ਦਿਓ।
1: ਮੁਨੱਵਰ ਭਾਈ, ਸ਼ੂਗਰ ਐਸੀ ਮੁਸੀ ਬਿਮਾਰੀ ਹੈ ਜਿਹੜੀ ਜਿਸਮ ਦੇ ਤਮਾਮ ਅਜ਼ਾ ਨੂੰ ਬੁਰੀ ਤਰ੍ਹਾਂ ਮੁਤਾਸਰ ਕਰਦੀ ਹੈ। ਲਿਹਾਜ਼ਾ ਸ਼ੂਗਰ ਦੀ ਮੌਜੂਦਗੀ 'ਚ ਐਸੀ ਦਵਾਈ ਜ਼ਰੂਰ ਇਸਤੇਮਾਲ ਕਰਨੀ ਚਾਹੀਦੀ ਹੈ ਜਿਹੜੀ ਅਸਾਬ ਅਤੇ ਉਜ਼ਲਾਤ ਦੇ ਨਾਲ ਨਾਲ ਗੁਰਦੇ

0: ਤੇ ਜਿਗਰ ਨੂੰ ਵੀ ਦਰੁਸਤ ਰੱਖੇ
1: ਜੀ।
0: ਮੇਰੇ ਭਾਈ, ਤੁਹਾਡੀ ਵਾਲਦਾ ਨੂੰ ਅਜ਼ਲਾਤੀ ਕਮਜ਼ੋਰੀ ਤੇ ਜ਼ੋਫੇ ਜਿਗਰ ਦਾ ਮਸਲਾ ਏ, ਜਿਹਦੇ ਵਾਸਤੇ ਮੈਂ ਇੱਕ ਖਾਸ ਦਵਾਈ ਤਰਤੀਬ ਦਿੱਤੀ ਏ। ਤੁਸੀਂ ਸ਼ੂਗਰ ਦੀ ਸਾਬਕਾ ਦਵਾਈ ਜਾਰੀ ਰੱਖੋ ਤੇ ਉਹਦੇ ਨਾਲ ਹੀ ਪਾਸਲਕਰ ਦਾ ਦਵਾਈ ਇਸਤੇਮਾਲ ਕਰੋ, ਇਨਸ਼ਾਅੱਲਾ ਬਹੁਤ ਫਾਇਦਾ ਹੋਵੇਗਾ।
1: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਮੋਹਤਰਮ, ਤੁਸੀਂ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਰਾਏ ਸੁਣ ਲਈ। ਹੁਣ ਇਸ ਮਸ਼ਵਰੇ 'ਤੇ ਅਮਲ ਕਰਨਾ ਤੁਹਾਡੀ ਵਾਲਦਾ ਵਾਸਤੇ ਬਹੁਤ ਹੀ ਜ਼ਰੂਰੀ ਹੈ। ਸੁਲੇਮਾਨ ਸਾਹਿਬ, ਪ੍ਰੋਡਿਊਸਰ ਸਾਹਿਬ ਦਾ ਇਸ਼ਾਰਾ ਆ ਰਿਹਾ ਕਿ ਪ੍ਰੋਗਰਾਮ ਦਾ ਵੇਲਾ ਮੁੱਕ ਹੈ
0: ਜੀ।
1: ਲਿਆਦਾ ਬਾਕੀ ਈਮੇਲਸ ਔਰ ਐਸਐਮਐਸ ਜਿਹੜੇ ਨੇ ਉਹ ਅਗਲੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਾਂਗੇ। ਮੈਂ ਤੁਹਾਡੀ ਬੇਹੱਦ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣੀ ਬੇਹੱਦ ਮਸਰੂਫੀਅਤ ਦੇ ਬਾਵਜੂਦ ਸਾਡੇ ਪ੍ਰੋਗਰਾਮ ਦੀ ਸ਼ਾਨ ਵਧਾਈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ।
0: ਸਹਿਮਾ ਜੀ, ਤੁਹਾਡਾ ਅਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ, ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ
1: ਜੀ। ਬੜੀ ਮਿਹਰਬਾਨੀ। ਸੋਹਣੇ ਭੈਣ ਭਰਾਓ, ਰੱਬ ਨਾ ਕਰੇ ਜੇ ਤੁਸੀਂ ਕਿਸੇ ਬਿਮਾਰੀ ਵਿੱਚ ਮੁਬਤਲਾ ਹੋ ਅਤੇ ਪਾਕਿਸਤਾਨ ਦੇ ਮਾਇਨਾਸ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਮਿਲੋ। ਸਾਡਾ ਪਤਾ ਅਤੇ ਫੋਨ ਨੰਬਰ ਇਹ ਵੀ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 0, ਯਾਨੀ 0423772716 0. ਮੋਬਾਈਲ ਨੰਬਰ ਏ 0300414 2608, ਯਾਨੀ 0300414 2608. ਅਤੇ ਸਾਡਾ ਈਮੇਲ ਐਡਰੈਸ ਹੈ suleiman.dawakhana@lhr.gmail.com ਜੀ। ਮੇਰੇ ਸੋਹਣੇ ਭੈਣ ਭਰਾਓ, ਇਹਦੇ ਨਾਲ ਹੀ ਆਪਣੀ ਮੇਜ਼ਬਾਨ ਸਾਇਮਾ ਨੂੰ ਇਜਾਜ਼ਤ ਦਿਓ ਅਗਲੇ ਪ੍ਰੋਗਰਾਮ ਵਿੱਚ ਬਹੁਤ ਮੁਫੀਦ ਮਾਲੂਮਾਤ ਦੇ ਨਾਲ। ਤੁਹਾਡੇ ਈਮੇਲ ਅਤੇ SMS ਲੈ ਕੇ ਹਾਜ਼ਰ ਹੋਵਾਂਗੀ। ਉਸ ਵੇਲੇ ਤੱਕ ਰੱਬ ਰੱਖਾ।
2: There's music and then there's magic. One above FM 101.

0: ਐਡ ਹੋ ਗਿਆ, ਮੈਂ ਵੀ ਕੱਲ ਜਾ ਕੇ ਫਰੀਦ ਕਰਾਂ।
1: ਫਿਰ ਮੇਰੇ ਅੱਬਾ ਥੇ ਬਿੱਟਾ, ਉਹਨਾਂ ਨੇ ਮੈਂ ਕਿਹਾ ਚਲੋ ਕੰਪਿਊਟਰ ਕੀ ਦੁਕਾਨ ਪਰ ਜਾਓ, ਉੱਧਰ ਜਾ ਕੇ ਕੰਪਿਊਟਰ ਕਾ ਕਾਮ ਸਿੱਖੋ। ਉਹ ਮੇਰੇ ਪਾਸ ਏ ਆਈ ਸੋਫਟਵੇਅਰ ਥਾ, ਮੈਂ ਸਾਰੇ ਮੁੰਡਿਆਂ ਨੂੰ ਉਹਦੇ 'ਤੇ ਲਾ ਦਿੱਤਾ। ਮੈਂ ਕਿਹਾ ਓਰਿਜਨਲ ਲੜਕੀ ਹੈ, ਬਾਤ ਕਰਤੀ ਹੈ ਆਫਲਾਈਨ, ਉਹ ਸਾਰੇ ਉਸ 'ਤੇ ਲੱਗ ਗਏ। ਉਹ ਦੁਕਾਨ ਵਾਲੇ ਨੇ ਮੇਰੇ ਅੱਬਾ ਸੇ ਕਹਾ ਖਰਾਬ ਕਰਨਾ ਆ ਗਿਆ, ਇਹਨੂੰ ਵਾਪਸ ਬੁਲਾ ਲਓ। ਤੋ ਜਬ ਮੈਨੇ ਖੁਦ ਸੇ ਫੀਲ ਕੀਆ ਕਿ ਮੁਝੇ ਕਰਨਾ ਚਾਹੀਏ ਤੋ ਮੈਨੇ ਕੀਆ, ਤੋ ਇਹ ਤਕਾਜ਼ਾ ਵੀ ਮੇਰੇ ਅੰਦਰ ਸੇ ਉੱਠੇਗਾ। ਤਕਾਜ਼ਾ ਰਹਿਮਾਨ ਨਹੀਂ ਬਣਾ ਸਕਤਾ ਮੇਰੇ ਲੀਏ ਜਬ ਤੱਕ ਕਿ ਮੈਂ ਖੁਦ ਕਨਵਿੰਸ ਨਹੀਂ ਹੂੰ। ਸੋ ਇਟ ਇਜ਼ ਨੈਵਰ ਅਬਾਊਟ ਸਮਵਨ ਐਲਸ, ਕਭੀ ਵੀ ਕਿਸੀ ਔਰ ਕੇ ਲੀਏ ਨਹੀਂ ਹੈ, ਕਭੀ ਕਿਸੀ ਔਰ ਕੀ ਬਾਤ ਨਹੀਂ ਹੈ। ਹਮ ਇਲਜ਼ਾਮ ਜ਼ਰੂਰ ਦੇਤੇ ਹੈ ਆਪਣੀ ਗਲਤੀਆਂ ਕੁਤਾਹੀਆਂ ਕਾ, ਖੁਦ ਕੇ ਬਦਲ ਜਾਣੇ ਕਾ ਦੂਸਰੋਂ ਕੋ, ਲੇਕਿਨ ਮਸਲਾ ਇਹ ਹੈ, ਮਸਲਾ ਵੀ ਹਮਾਰੇ ਅੰਦਰ ਹੀ ਹੈ। ਬਦਲਤੇ ਹਮ ਹੈ, ਇਲਜ਼ਾਮ ਦੂਸਰੋਂ ਪਰ ਲਗਾਤੇ ਹੈ। ਅਗਰ ਹਮ ਨਾ ਬਦਲੇ ਹੋਂ ਤੋ ਐਸੇ ਨਾ ਹੋ। ਸਿੰਪਲ ਸਾ ਇੱਕ ਰੂਲ ਹੈ, ਦੋਨੋਂ ਅਫਰਾਧ ਮੇ ਸੇ ਅਗਰ ਏਕ ਵੀ ਕੰਸਿਸਟੈਂਟ ਹੈ ਤੋ ਰਿਸ਼ਤਾ ਖਤਮ ਨਹੀਂ ਹੋਤਾ, ਨਾ ਉਸ ਮੇਂ ਕੋਈ ਤਬਦੀਲੀ ਆਤੀ ਹੈ। ਅਗਰ ਏਕ ਵੀ ਬਦਲ ਜਾਏ ਔਰ ਦੂਸਰਾ ਉਸਕੀ ਰਵਿਸ਼ ਕੋ ਦੇਖ ਕੇ ਦਿਲ ਛੋੜ ਬੈਠੇ ਤੋ ਇਸਕਾ ਮਤਲਬ ਹੈ ਕਿ ਬਦਲਨੇ ਵਾਲਾ ਤੋ ਚਲੋ ਥਾ ਹੀ ਕਮਜ਼ੋਰ, ਜੋ ਉਸੇ ਦੇਖ ਕਰ ਬਦਲ ਗਿਆ ਵੋ ਉਸਸੇ ਜ਼ਿਆਦਾ ਕਮਜ਼ੋਰ ਥਾ, ਕਿਉਂਕਿ ਜੋ ਪਹਿਲੇ ਬਦਲਾ ਉਸਕੇ ਪਾਸ ਕੋਈ ਰੀਜ਼ਨ ਥਾ ਬੜਾ ਕੋਈ ਔਰ ਜਾਂ ਕੋਈ ਰਿਪਲੇਸਮੈਂਟ, ਔਰ ਜੋ ਉਸਕੇ ਬਦਲਤੇ ਰਵੱਈਏ ਕੋ ਦੇਖ ਕੇ ਬਦਲ ਗਿਆ ਵੋ ਬਹੁਤ ਕਮਜ਼ੋਰ ਥਾ, ਉਸਮੇਂ ਲਗਨ ਹੀ ਨਹੀਂ ਥੀ, ਵੋ ਨਿਭਾਨਾ ਹੀ ਨਹੀਂ ਚਾਹਤਾ ਥਾ। ਅਗਰ ਨਿਭਾਨਾ ਚਾਹਤਾ ਹੋਤਾ ਤੋ ਖੜਾ ਰਹਿਤਾ। ਤੋ ਜਹਾਂ ਸੇ ਸ਼ੁਰੂ ਆਗਾਜ਼ ਕੀਆ ਥਾ ਮੈਨੇ ਸ਼ੋਅ ਕਾ, ਉਸੀ ਸ਼ੇਰ ਪੇ ਖਤਮ ਕਰਤਾ ਹੂੰ। ਆੜਾ ਹੈ ਤਿਰਛਾ ਹੈ ਯਾ ਹੈ ਚਕੋਰ, ਜਹਾਂ ਤੂੰ ਨੇ ਆਸਨ ਜਮਾਇਆ ਹਿਲ ਨਾ ਡੋਲ, ਖੜੇ ਰਹੇ ਫਿਰ ਦੇਖੀ ਜਾਏ। ਦਿਸ ਇਜ਼ ਆਰਜੇ ਡੌਕਸ, ਆਰਜੇ ਜ਼ੁਬੀਆ ਸ਼ਫੀਕ ਆਈ ਹੈ ਕੰਕਲੂਜਨ, ਥੈਂਕ ਯੂ ਵੈਰੀ ਮੱਚ। ਔਰ ਇਹ ਰਿਕੁਐਸਟ ਕੀ ਥੀ ਹਮਾਰੇ ਇੱਕ ਫੌਜੀ ਭਾਈ ਨੇ, ਚੜ੍ਹਦੇ ਸੂਰਜ ਢਲਦੇ ਵੇਖੇ ਆਪਣਾ ਖਿਆਲ ਰੱਖੇ। ਅਭੀ ਯਹੀਂ ਪੇ ਆਪਨੇ ਰਹਿਣਾ, ਆਰਜੇ ਰਹਿਮਾਨ ਅਨਵਰ ਆ ਚੁੱਕੇ ਹੈ।

0: FM 101, ਨਾਲ ਨਾਲ ਸਾਡੇ ਤੇ ਨਾਲ ਨਾਲ ਤੁਹਾਡੇ। ਕਿਉਂ ਜੀ, ਕੋਈ ਸ਼ੱਕ ਹੈ ਕਿਆ?
1: You're listening to FM 101, a bale bale o shower shower.